0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸੱਜਣੋ ਤੇ ਬੇਲਿਓ ਮੈਂ ਜੀ ਅਲੀ ਜ਼ਫਰ
2: ਜ਼ਫਰ
1: ਤੁਸੀਂ ਸੁਣਦੇ ਪਏ ਹੋ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ FM 101 101 101

ਅਸਲਾਮ ਅਲੈਕੁਮ ਅਸਲਾਮ ਅਲੈਕੁਮ ਐਂਡ ਅਸਲਾਮ ਅਲੈਕੁਮ ਲਾਹੌਰ ਪੰਜਾਬ ਵਿੱਚ ਉੱਗਣ ਵਾਲੇ ਗੰਨਿਆਂ ਦੀ ਰੋਣ ਨਾਲੋਂ ਮਿੱਠੇ ਅਤੇ ਰਾਵੀ ਦੇ ਕੰਢੇ ਵਸਣ ਵਾਲੇ ਅਤੇ ਜ਼ਿੰਦਾ ਦਿਲਾਂ ਦੇ ਸ਼ਹਿਰ ਲਾਹੌਰ ਤੋਂ ਇੱਕ ਵਾਰੀ ਫਿਰ ਤੁਹਾਡੇ ਸਭ ਨਾਲ ਮੁਖਾਤਿਬ ਅਤੇ ਮੌਜੂਦ ਤੁਹਾਡੀ ਆਪਣੀ ਆਰਜ਼ੇ ਅਤੇ ਮੇਜ਼ਬਾਨ ਜ਼ੈਨਬ ਅਰਸ਼ਦ ਜਿਲਿਸ ਨੇ ਉਮੀਦ ਨੇ ਅਸਲਾਮ ਅਲੈਕੁਮ ਐਂਡ ਅਸਲਾਮ ਅਲੈਕੁਮ ਲਾਹੌਰ ਪੰਜਾਬ ਵਿੱਚ ਉੱਗਣ ਵਾਲੇ ਗੰਨਿਆਂ ਦੀ ਰੋਣ ਨਾਲੋਂ ਮਿੱਠੇ ਅਤੇ ਰਾਵੀ ਦੇ ਕੰਢੇ ਵਸਣ ਵਾਲੇ ਅਤੇ ਜ਼ਿੰਦਾ ਦਿਲਾਂ ਦੇ ਸ਼ਹਿਰ ਲਾਹੌਰ ਤੋਂ ਇੱਕ ਵਾਰੀ ਫਿਰ ਤੁਹਾਡੇ ਸਭ ਨਾਲ ਮੁਖਾਤਿਬ

ਸਾਡੇ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ, ਹਰ ਆਰਜੇ ਵਾਸਤੇ ਜ਼ਰੂਰੀ ਹੁੰਦਾ ਹੈ, ਹਰ ਆਰਟਿਸਟ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ। ਲੇਕਿਨ ਮੈਂ ਸਮਝਦੀ ਹਾਂ ਕਿ ਜਿਹੜੇ ਵੀ ਲੋਕ ਜਿਹੜੇ ਵੀ ਆਰਟਿਸਟ ਲਾਈਵ ਪਰਫੋਰਮ ਕਰਦੇ ਨੇ ਕਿਸੇ ਵੀ ਹਵਾਲੇ ਨਾਲ, ਅਤੇ ਉਹਨਾਂ ਨੂੰ ਦਾਤ ਜਿਹੜੀ ਉਹ ਚਾਹੀਦੀ ਹੁੰਦੀ ਹੈ। ਇਸੇ ਤਰ੍ਹਾਂ ਹੀ ਅਗਰ ਅਸੀਂ ਆਪਣੀ ਗੱਲ ਕਰੀਏ ਤਾਂ ਲਾਈਵ ਪ੍ਰੋਗਰਾਮ ਕਰਨ ਵਾਲਿਆਂ ਨੂੰ ਇੱਕ ਕਿਸਮ ਦਾ ਕਹਿ ਲਓ ਕਿ ਆਕਸੀਜਨ ਜਿਹੜੀ ਉਹ ਮਿਲਦੀ ਰਹਿੰਦੀ ਹੈ ਜਿਸ ਵੇਲੇ ਤੁਸੀਂ ਸਾਡੇ ਨਾਲ ਮੌਜੂਦ ਰਹਿੰਦੇ ਹੋ ਆਪਣੀਆਂ ਮੁਹੱਬਤਾਂ ਚਾਹਤਾਂ ਨਾਲ, ਆਪਣੇ ਕਮੈਂਟਸ ਨਾਲ, ਮੈਸੇਜਸ ਨਾਲ, ਅਤੇ ਸਾਨੂੰ ਦੱਸਦੇ ਰਹਿੰਦੇ ਹੋ ਕਿ ਤੁਸੀਂ ਸਾਨੂੰ ਸੁਣ ਰਹੇ ਹੋ। ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ 'ਚ ਸਾਂਝ ਪਾਇਆ ਜੇ, ਸਾਥ ਦਿਆ ਜੇ, ਸਾਥ ਨਿਭਾਇਆ ਜੇ। 4471 ਇਜ਼ ਦੀ SMS ਨੰਬਰ, 4471 'ਤੇ ਤੁਸੀਂ ਆਪਣੇ ਮੈਸੇਜਸ ਘੱਲ ਸਕਦੇ ਹੋ। ਆਪਣੇ ਮੋਬਾਈਲ ਫੋਨ ਦੇ ਕ੍ਰੀਏਟ ਔਰ ਰਾਈਟ ਮੈਸੇਜ ਆਪਸ਼ਨ 'ਚ ਜਾਓ, 101 ਲਿਖ ਕੇ ਸਪੇਸ ਦੇ ਕੇ ਨਾ ਸੁਨਿਆ ਲਿਖੋ, ਅਤੇ ਆਪਣੇ ਮੈਸੇਜਸ ਨੂੰ ਸੈਂਡ ਕਰੋ ਜੀ 4471 'ਤੇ। ਇਹਦੇ ਨਾਲ www.facebook.com/FM101 ਲਾਹੌਰ ਸਾਡਾ ਓਫਿਸ਼ੀਅਲ ਪੇਜ ਹੈ, ਜਿਸ 'ਤੇ ਤੁਹਾਡੇ ਕਮੈਂਟਸ ਅਸੀਂ ਉਡੀਕਾਂਗੇ, ਅਤੇ ਪ੍ਰੋਗਰਾਮ 'ਚ ਉਹਨਾਂ ਨੂੰ ਵੀ ਜ਼ਰੂਰ ਸ਼ਾਮਿਲ ਕਰਾਂਗੇ। 1:10 ਹੋ ਗਏ, 10 ਮਿੰਟ 3 ਵਜੇ ਤਾਈਂ ਤੁਹਾਡਾ ਸਾਡਾ ਸਾਥ ਰਹਿਣ ਵਾਲਾ ਹੈ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓਜ਼ ਤੋਂ। ਜਿਹੜੇ ਸਾਨੂੰ ਸੁਣਨ ਵਾਲੇ ਕਾਲ ਕਰ ਰਹੇ ਨੇ ਉਹ ਕਹਿੰਦੇ ਹੋਣਗੇ ਕਿ ਜ਼ੈਨਬ ਨੇ ਕਾਲਸ ਬਾਰੇ ਨਹੀਂ ਦੱਸਿਆ। ਕਾਲਸ ਤੁਸੀਂ ਸਾਨੂੰ ਕਰ ਸਕਦੇ ਹੋ ਜੀ 042 ਦੇ ਇਜ਼ਾਫੀ ਕੋਡ ਨਾਲ, 111-000-101 'ਤੇ ਸਾਡਾ ਕਾਲਿੰਗ ਨੰਬਰ, ਸਾਡਾ ਰਾਬਤੇ ਦਾ ਨੰਬਰ। 2 ਤੋਂ ਬਾਅਦ ਬਰਾਹ ਰਾਸਤ ਹੋਏਗੀ ਤੁਹਾਡੇ ਸਭ ਦੀ ਪਾਰਟੀਸੀਪੇਸ਼ਨ। ਉਸ ਤੋਂ ਪਹਿਲਾਂ ਅਗਰ ਤੁਸੀਂ ਕਾਲ ਕਰ ਰਹੇ ਹੋ ਤਾਂ ਮੈਂ ਮਾਜ਼ਰਤ ਖਾਵਾਂ, ਉਹ ਫਿਰ ਤੁਹਾਡੇ ਨਾਲ ਗੱਲਬਾਤ ਨਹੀਂ ਹੋ ਸਕੇਗੀ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ, ਮੁੜ ਕੇ ਵਾਪਸ ਆਉਂਦੇ ਹਾਂ। ਅੱਜ ਦੇ ਦਿਨ 'ਤੇ ਝਾਤੀ ਪਾਈਏ ਤਾਂ 19 ਸਤੰਬਰ 2026 ਅੱਜ ਹੈ ਹਫ਼ਤਾ, ਅੱਜ ਹੈ ਸੈਟਰਡੇ, ਅੱਜ ਹੈ ਵੀਕਐਂਡ। ਸੋ ਉਮੀਦ ਕਰਾਂਗੇ ਕਿ ਅੱਜ ਦਾ ਵੀਕਐਂਡ ਜਿਹੜਾ, ਅੱਜ ਦਾ ਦਿਨ ਜਿਹੜਾ, ਤੁਹਾਡਾ ਬੜਾ ਹੀ ਚੰਗਾ ਚੰਗਾ ਲੰਘੇਗਾ। ਸਾਡੀ ਆਵਾਜ਼ ਸੁਣ ਕੇ ਅਤੇ ਸਾਡਾ ਪ੍ਰੋਗਰਾਮ

ਜੀ ਜਨਾਬ ਜੀ ਇਹਨੂੰ ਕਹਿੰਦੇ ਵੈਲਕਮ ਤੇ ਖੁਸ਼ ਆਮਦੀਦ ਦੇਸੀ ਬੀਟ ਪ੍ਰੋਗਰਾਮ ਦਾ ਨਾਂ ਹੈ ਜੀ ਰੇਡੀਓ ਪਾਕਿਸਤਾਨ 101 ਐਫ ਐਮ ਦੇ ਲਾਹੌਰ ਸਟੂਡੀਓ ਤੋਂ ਤੁਹਾਡੇ ਸਭ ਨਾਲ ਮੁਖਾਤਿਬ ਤੇ ਮੌਜੂਦ ਹੈ ਜ਼ੈਨਬ ਅਰਸ਼ਦ ਐਵੇਂ ਸ਼ੱਕਾਂ ਵਿੱਚ ਵਹਿਮਾਂ ਵਿੱਚ ਪਿਆ ਵੇ ਇਸ ਗੀਤ 'ਚ ਵੀ ਕੁਝ ਜਿਹੜਾ ਨਾ ਅੱਜ ਦੇ ਟੋਪਿਕ ਬਾਰੇ ਇਹਨਾਂ ਥੋੜ੍ਹਾ ਜਿਹਾ ਬਿਆਨ ਕੀਤਾ ਹੈ ਅਤੇ ਅਸੀਂ ਅੱਜ ਗੱਲਬਾਤ ਕਰਾਂਗੇ ਵਹਿਮ ਦੇ ਹਵਾਲੇ ਨਾਲ। ਵਹਿਮ ਬਹੁਤ ਸਾਰੀਆਂ ਚੀਜ਼ਾਂ ਦੇ ਹਵਾਲੇ ਨਾਲ ਸਾਡੇ ਦਿਲ 'ਚ ਹੁੰਦਾ ਹੈ ਕਿ ਦਿਕਦਾਰ ਇਸ ਨੂੰ ਬਦਗੁਮਾਨੀ ਦਾ ਨਾਂ ਜਿਹੜਾ ਉਹ ਵੀ ਦਿੱਤਾ ਜਾਂਦਾ ਹੈ। ਵਹਿਮ ਐਸੇ ਐਸੇ ਵਹਿਮ ਹੋ ਜਾਂਦੇ ਨੇ ਕਿ ਹਕੀਕਤ 'ਚ ਕੁਝ ਨਹੀਂ ਹੁੰਦਾ, ਅਸੀਂ ਵਹਿਮਾਂ 'ਚ ਜੀਣਾ ਸ਼ੁਰੂ ਕਰ ਦਿੰਦੇ ਹਾਂ। ਮੇਰੇ ਖਿਆਲ 'ਚ ਬਹੁਤ ਵੱਡੀ ਇੱਕ ਬਿਮਾਰੀ ਹੈ, ਇੱਕ ਬਹੁਤ ਵੱਡੀ ਪਰੇਸ਼ਾਨੀ ਹੈ ਜਿਸ ਨੂੰ ਅਸੀਂ ਆਪਣੇ ਉੱਤੇ ਕੁਝ ਐਸੀਆਂ ਚੀਜ਼ਾਂ ਨੂੰ ਤਾਰੀ ਕਰਦੇ ਹਾਂ ਕਿ ਜਿਨ੍ਹਾਂ ਦੇ ਹੋਣ ਦਾ ਕੋਈ ਵਜੂਦ ਨਹੀਂ ਹੈ, ਜਿਨ੍ਹਾਂ ਦਾ ਹਕੀਕਤ ਨਾਲ ਕੋਈ ਖਾਸ ਤਾਲੁਕ ਨਹੀਂ ਹੈ, ਲੇਕਿਨ ਫਿਰ ਵੀ ਅਸੀਂ ਵਹਿਮ ਦਾ ਸ਼ਿਕਾਰ ਹੋ ਜਾਈਦਾ ਹੈ। ਇਹ ਤੁਹਾਡੇ ਨਾਲ ਵੀ ਐਸਾ ਹੁੰਦਾ ਹੈ ਜਾਂ ਨਹੀਂ ਹੁੰਦਾ? ਅਗਰ ਐਸਾ ਹੁੰਦਾ ਹੈ ਤਾਂ ਇਸ ਆਦਤ 'ਤੇ ਕਿਸ ਤਰ੍ਹਾਂ ਤੁਸੀਂ ਕਾਬੂ ਪਾ ਸਕਦੇ ਹੋ, ਕਿਸ ਤਰ੍ਹਾਂ ਆਪਣੀ ਲਾਈਫ ਨੂੰ, ਆਪਣੀ ਜ਼ਿੰਦਗੀ ਨੂੰ ਬਿਹਤਰ ਕਰ ਸਕਦੇ ਹੋ? ਕੁਝ ਲੋਕ ਬਹੁਤ ਸਾਫ਼ ਸੁਥਰੇ, ਬਹੁਤ ਨਫਾਸਤ ਪਸੰਦ, ਬਹੁਤ ਅੱਛਾ ਖਾਣਾ ਖਾਣ ਵਾਲੇ, ਸਾਫ਼ ਸੁਥਰਾ ਖਾਣ ਵਾਲੇ, ਅਤੇ ਅਗਰ ਉਹ ਕਿਸੇ ਦੇ ਵੀ ਘਰ ਚਲੇ ਜਾਂਦੇ ਨੇ ਤਾਂ ਉਹ ਬਕਾਇਦਾ ਬਰਤਨਾਂ ਨੂੰ, ਹਰ ਸ਼ੈ ਨੂੰ ਵੇਖਦੇ ਹੁੰਦੇ ਨੇ, ਘਰ ਦਾ ਇੱਕ ਮਾਹੌਲ ਵੇਖਦੇ ਹੁੰਦੇ ਨੇ, ਘਰ ਵਾਲਿਆਂ ਨੂੰ ਵੇਖਦੇ ਹੁੰਦੇ ਨੇ, ਫਿਰ ਉਸ ਤੋਂ ਬਾਅਦ ਕਦੀ ਤੁਸੀਂ ਉਹਨਾਂ ਸਾਹਮਣੇ ਕੁਝ ਸਰਵ ਕਰੋ, ਕੁਝ ਰੱਖੋ, ਅਤੇ ਉਹ ਕਹਿਣਗੇ ਨਹੀਂ ਜੀ ਸਾਡਾ ਜੀ ਨਹੀਂ ਕਰ ਰਿਹਾ, ਸੋਰੀ ਜੀ ਅਸੀਂ ਤਾਂ ਕੁਝ ਖਾਂਦੇ ਨਹੀਂ, ਅਸੀਂ ਆਪਣੇ ਘਰੋਂ ਹੀ ਖਾਈਦਾ ਹੈ। ਕੁਝ ਐਸੇ ਵੀ ਹੁੰਦੇ ਨੇ ਕਿ ਜਿਹੜੇ ਆਪਣਾ ਪਾਣੀ ਦੀ ਬੋਤਲ ਜਿਹੜੀ ਹੈ ਹਮੇਸ਼ਾ ਆਪਣੇ ਨਾਲ ਲੈ ਕੇ ਜਾਂਦੇ ਨੇ ਕਿ ਕਿੱਧਰੋਂ ਸਾਨੂੰ ਪਾਣੀ ਵੀ ਨਾ ਪੀਣਾ ਪਏ, ਮਤਲਬ ਇੱਕ ਕਿਸਮ ਦਾ ਵਹਿਮ ਜਿਹੜਾ ਹੈ ਉਹਨਾਂ ਦੇ ਦਿਲ 'ਚ ਹੁੰਦਾ ਹੈ। ਅਗਰ ਕੋਈ ਸ਼ੈ ਉਹਨਾਂ ਨੂੰ ਦਿੱਤੀ ਜਾਏ ਤਾਂ ਉਹ ਕਿੰਨੀ ਕਿੰਨੀ ਦੇਰ ਤੱਕ ਹੱਥ ਨਹੀਂ ਲਾਉਣਗੇ, ਖਾਣਗੇ ਨਹੀਂ, ਅਗਰ ਖਾਣਗੇ ਵੀ ਤਾਂ ਬਿਲਕੁਲ ਤੁਹਾਨੂੰ ਇੰਝ ਅਹਿਸਾਸ ਹੋਏਗਾ ਕਿ ਸ਼ਾਇਦ ਇਹ ਖਾਣਾ ਨਹੀਂ ਚਾਹ ਰਹੇ। ਮੁਖਤਲਿਫ ਚੀਜ਼ਾਂ ਦੇ ਹਵਾਲੇ ਨਾਲ ਵਹਿਮ ਅਸੀਂ ਆਪਣੇ ਦਿਲ 'ਚ ਪਾਲ ਲਈਦਾ ਹੈ। ਕਿਸੇ ਮਹਿਫਿਲ 'ਚ ਬੈਠੇ ਹੋਏ ਹਾਂ, ਦੋ ਜੀ ਗੱਲ ਕਰ ਰਹੇ ਨੇ ਆਪਸ 'ਚ, ਕੰਨ 'ਚ ਕੋਈ ਗੱਲ ਕਰ ਰਹੇ ਨੇ, ਹੋ ਸਕਦਾ ਕੋਈ ਆਪਣੀ ਕੋਈ ਜ਼ਰੂਰੀ ਗੱਲ ਹੋਏ, ਅਸੀਂ ਸੋਚੀਦਾ ਹੈ ਕਿ ਨਹੀਂ ਵੀ ਹੈ ਤਾਂ ਸਾਡੇ ਹਵਾਲੇ ਨਾਲ ਹੀ ਕੁਝ ਕਹਿ ਰਹੇ ਨੇ, ਇਹ ਤਾਂ ਸਾਡੇ ਹਵਾਲੇ ਨਾਲ ਹੀ ਕੋਈ ਗੱਲਬਾਤ ਕਰ ਰਹੇ ਨੇ, ਇਹ ਦੇਖਿਆ ਅਸੀਂ ਸਾਹਮਣੇ ਬੈਠੇ ਹਾਂ, ਸਾਨੂੰ ਵੇਖ ਕੇ ਇੰਝ ਕਰਕੇ ਇਹਨਾਂ ਇਸ਼ਾਰਾ ਕੀਤਾ ਹੈ, ਇੰਝ ਕਰਕੇ ਇਹਨਾਂ ਜਿਹੜੀਆਂ ਨਾ ਕੰਨ 'ਚ ਆਪਸ 'ਚ ਗੱਲ ਕੀਤੀ ਹੈ, ਹੋ ਸਕਦਾ ਇਹਨਾਂ ਇਹ ਗੱਲ ਕੀਤੀ ਹੋਏ, ਹੋ ਸਕਦਾ ਇਹਨਾਂ ਉਹ ਗੱਲ ਕੀਤੀ ਹੋਏ, ਭਾਵੇਂ ਵਿੱਚੋਂ ਗੱਲ ਉਹ ਹੋਏ ਹੀ ਨਾ, ਲੇਕਿਨ ਅਸੀਂ ਉਸ ਵਹਿਮ 'ਚ ਇੰਨਾ ਜ਼ਿਆਦਾ ਡਿਪਰੈਸ ਅਤੇ ਪਰੇਸ਼ਾਨ ਹੋਈਦਾ ਹੈ ਕਿ ਅਸੀਂ ਉੱਥੇ ਗੈਟ ਟੂਗੈਦਰ ਨੂੰ, ਅਸੀਂ ਉੱਥੇ ਗੈਦਰਿੰਗ ਨੂੰ ਇੰਜੋਏ ਨਹੀਂ ਕਰੀਦਾ, ਬਲਕਿ ਆਪਣੇ ਖਿਆਲ 'ਚ, ਆਪਣੇ ਸੋਚ 'ਚ ਉਸ ਹਸੀਨ ਜਿਹੜੇ ਲਮਹਾਤ ਹੁੰਦੇ ਨੇ ਉਹਨਾਂ ਨੂੰ ਅਸੀਂ ਗਵਾ ਦੇਈਦਾ ਹੈ। ਉਹ ਚੀਜ਼ ਜਿਹਦਾ ਵਜੂਦ ਹੀ ਨਹੀਂ ਹੈ, ਲੇਕਿਨ ਸਾਨੂੰ ਐਸਾ ਲੱਗਦਾ ਹੈ ਕਿ ਜਿਵੇਂ ਇਹ ਹੈ, ਬੜੇ ਨਾਲ ਐਸਾ ਹੁੰਦਾ ਹੈ, ਜ਼ਿਹਨ ਦਾ ਬਣਾਇਆ ਹੋਇਆ ਇੱਕ ਸਾਇਆ ਹੈ ਜੀ, ਹਰ ਇਨਸਾਨ ਨੂੰ ਐਸਾ ਲੱਗਦਾ ਹੈ। ਕਦੀ ਕਦਾਰ ਇਹ ਵੀ ਅਹਿਸਾਸ ਹੁੰਦਾ ਹੈ ਕਿ ਤੁਸੀਂ ਸੋਚਦੇ ਹੋ ਕਿ ਬਈ ਹਾਂ ਫਲਾਂ ਜਿਹੜਾ ਨਾ ਸਾਨੂੰ ਬੜਾ ਘੂਰ ਘੂਰ ਕੇ ਵੇਖ ਰਿਹਾ ਹੈ, ਬੜੇ ਗੌਰ ਨਾਲ ਵੇਖ ਰਿਹਾ ਹੈ, ਕੋਈ ਗੱਲ ਜ਼ਰੂਰ ਹੈ। ਜਦੋਂ ਜ਼ਿਹਨ ਕਿਸੇ ਖਿਆਲ ਨੂੰ ਹਕੀਕਤ ਬਣਾ ਲਏ ਜਾਂ ਫਿਰ ਦਲੀਲ ਦੇ ਬਾਵਜੂਦ ਨਾ ਛੱਡੇ, ਨਫਸਿਆਤ ਕਹਿੰਦੀਆਂ ਨੇ ਕਿ ਵਹਿਮ ਖੌਫ ਅਤੇ ਥੱਕਣ ਨਾਲ ਜਨਮ ਲੈਂਦਾ ਹੈ, ਯਾਨੀ ਕਿ ਅਗਰ ਤੁਹਾਡੀ ਨੀਂਦ ਪੂਰੀ ਨਹੀਂ ਹੈ, ਤਨਹਾਈ ਦਾ ਸ਼ਿਕਾਰ ਤੁਸੀਂ ਬਹੁਤ ਜ਼ਿਆਦਾ ਹੋ, ਜਾਂ ਦਿਲ ਜਿਹੜਾ ਕਿਸੇ ਗੱਲ 'ਤੇ ਅਟਕ ਗਿਆ ਹੈ, ਅਤੇ ਫਿਰ ਹੀ ਵਹਿਮ ਹੁੰਦਾ ਹੈ, ਬੇਯਕੀਨੀ ਜਿਹੀ ਸਾਨੂੰ ਰਹਿੰਦੀ ਹੈ। ਐਸਾ ਵੀ ਹੁੰਦਾ ਕਿ ਤੁਹਾਡਾ ਜ਼ਿਹਨ ਜਿਹੜਾ ਨਾ, ਤੁਹਾਡਾ ਦਿਮਾਗ ਜਿਹੜਾ, ਉਹਨੂੰ ਕੋਈ ਪੂਰੀ ਗੱਲ ਨਹੀਂ ਮਿਲ ਰਹੀ ਹੁੰਦੀ, ਉਹ ਆਪਣੇ ਤਾਂ ਹੀ ਬਹੁਤ ਸਾਰੀਆਂ ਕਹਾਣੀਆਂ ਬਣਾਉਂਦਾ, ਆਪਣੇ ਤਾਂ ਹੀ ਬਹੁਤ ਸਾਰੇ ਸਵਾਲਾਤ ਗਿਰਦਾ ਹੈ, ਫਿਰ ਉਹਨਾਂ ਦੇ ਜਵਾਬਾਤ ਵੀ ਆਪਣੇ ਤਾਂ ਹੀ ਬਣਾ ਲੈਂਦਾ ਹੈ। ਨਾਲ ਕਿਹਾ ਵੀ ਜਾਂਦਾ ਹੈ ਕਿ ਜਿਸ ਸ਼ੈ ਤੋਂ, ਜਿਸ ਚੀਜ਼ ਤੋਂ ਤੁਸੀਂ ਡਰਦੇ ਹੋ ਨਾ, ਦਿਮਾਗ ਹਰ ਜਗ੍ਹਾ ਤੁਹਾਨੂੰ ਵੈਸਾ ਹੀ ਵਿਖਾਉਣ ਲੱਗ ਜਾਂਦਾ ਹੈ, ਮਤਲਬ ਉਸੇ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਤੁਹਾਡੇ ਆਸੇ ਪਾਸੇ ਬਣ ਜਾਂਦੇ ਨੇ। ਵਹਿਮ ਦਾ ਸ਼ਿਕਾਰ ਅਸੀਂ ਕਿਉਂ ਹੋਈਦਾ, ਇਸ ਆਦਤ 'ਤੇ ਅਸੀਂ ਕਾਬੂ ਕਿਸ ਤਰ੍ਹਾਂ ਪਾ ਸਕਦੇ ਹਾਂ, ਨਾਲ ਤੁਸੀਂ ਵੀ ਐਸਾ ਮਤਲਬ ਤੁਹਾਡੇ ਨਾਲ ਵੀ ਐਸਾ ਹੁੰਦਾ ਹੈ ਜਾਂ ਨਹੀਂ ਹੁੰਦਾ, ਇਸ ਹਵਾਲੇ ਨਾਲ ਬਹੁਤ ਸਾਰੀਆਂ ਮਿਸਾਲਾਂ, ਬਹੁਤ ਸਾਰੀਆਂ ਚੀਜ਼ਾਂ ਮੇਰੇ ਕੋਲ ਨੇ ਜਿਨ੍ਹਾਂ ਨੂੰ ਅਸੀਂ ਅੱਜ ਦੇ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। 4471 'ਤੇ ਤੁਹਾਡੇ ਮੈਸੇਜਿਸ ਐਫ ਐਮ 101 ਲਾਹੌਰ ਦੇ ਪੇਜ 'ਤੇ ਤੁਹਾਡੇ ਕਮੈਂਟਸ ਮੈਨੂੰ ਨਜ਼ਰ ਆ ਰਹੇ ਨੇ, 0402 ਦੇ ਇਜ਼ਾਫੀ ਕੋਡ ਨਾਲ 111 0000 101 ਸਾਡਾ ਕਾਲਿੰਗ ਨੰਬਰ, ਸਾਡਾ ਰਾਬਤੇ ਦਾ ਨੰਬਰ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਸੱਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
2: ਜ਼ਫਰ
1: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ FM 101 101 101

ਜੀ ਲਿਸਨਰਸ ਜੀ ਆਇਆਂ ਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀਦ। ਤੁਸੀਂ ਸੁਣ ਰਹੇ ਦੇਸੀ ਬੀਟ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨਾਲ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ। ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਵਹਿਮ ਦੇ ਹਵਾਲੇ ਨਾਲ, ਅੱਜ ਅਸੀਂ ਫੋਕਸ ਕਰਾਂਗੇ, ਗੱਲਬਾਤ ਕਰਾਂਗੇ। ਅੱਛਾ, ਮੈਨੂੰ ਯਾਦ ਆ ਗਿਆ, ਮੈਂ ਜਿਸ ਵੇਲੇ ਮੇਰੇ ਇੱਕ ਟੀਚਰ ਸਨ, ਜਿਸ ਤਰ੍ਹਾਂ ਮੈਂ ਨਫਾਸਤ ਪਸੰਦ ਲੋਕਾਂ ਦੀ ਗੱਲ ਕੀਤੀ ਹੈ, ਬਹੁਤ ਸਾਫ਼ ਸੁਥਰੇ ਲੋਕਾਂ ਦੀ ਗੱਲ ਕੀਤੀ ਹੈ, ਬਹੁਤ ਜ਼ਿਆਦਾ ਜੁੜੇ, ਹਮੇਸ਼ਾ ਆਪਣੇ ਲਿਬਾਸ ਦਾ ਖਿਆਲ ਰੱਖਦੇ ਨੇ, ਹਮੇਸ਼ਾ ਆਪਣੀ ਪਰਸਨੈਲਿਟੀ ਨੂੰ ਗਰੂਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਹਮੇਸ਼ਾ ਤੁਹਾਨੂੰ ਨੀਟ ਐਂਡ ਕਲੀਨ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ। ਉਸੇ ਤਰ੍ਹਾਂ ਹੀ ਮੇਰੇ ਇੱਕ ਟੀਚਰ ਸਨ, ਆਗਾ ਕੈਸਰ ਅਲੀ ਅਮਰੋਜ਼। ਅੱਛਾ, ਇੱਕ ਦਿਨ ਮੈਨੂੰ ਯਾਦ ਹੈ ਕਿ ਉਹਨਾਂ ਅਕੈਡਮੀ 'ਚ ਉਹਨਾਂ ਕਿਹਾ ਕਿ ਮਤਲਬ ਮੈਨੂੰ ਉਹਨਾਂ ਮਿਸ ਕਹਿ ਕੇ ਪੁਕਾਰਦੇ ਸਨ, ਮੈਨੂੰ ਬੜੀ ਸ਼ਰਮ ਆਈ। ਮੈਂ ਕਿਹਾ ਅੱਛਾ, ਉਹਨਾਂ ਕਿਹਾ ਕਿ ਨਹੀਂ ਮਿਸ ਆਏ ਨੇ ਅੱਜ ਨਾ ਇਹਨਾਂ ਨੂੰ ਚਾਹ ਦਾ ਕੱਪ ਪਿਆਓ। ਅੱਛਾ ਜੀ, ਖੈਰ ਉੱਥੇ ਇਲੈਕਟ੍ਰਿਕ ਕੈਟਲ ਸੀ, ਉਹਨਾਂ ਕੀ ਕੀਤਾ ਜਿਹੜੇ ਬੱਚੇ ਸਨ ਉੱਥੇ, ਉਹਨਾਂ ਕੀ ਕੀਤਾ ਕਿ ਨਾ ਉਹ ਜਿਹੜਾ ਹੈ ਨਾ ਟੀ ਬੈਗ, ਉਹਨੇ ਉਹਨਾਂ ਨਾਲ ਡਾਇਰੈਕਟਲੀ ਟੇਬਲ 'ਤੇ ਰੱਖਤਾ। ਸਰ ਨੇ ਕਿਹਾ ਕਿ ਹੁਣ ਇਹਨੂੰ ਤੁਸੀਂ ਵੇਸਟ ਕਰ ਦਿਓ। ਉਹਨਾਂ ਕਿਹਾ ਕਿ ਨਹੀਂ ਸਰ, ਮਤਲਬ ਇਹਨੂੰ ਕਿ, ਉਹਨਾਂ ਕਿਹਾ ਨਹੀਂ ਤੁਸੀਂ ਡਾਇਰੈਕਟਲੀ ਇਹਨੂੰ ਟੇਬਲ 'ਤੇ ਰੱਖਤਾ ਹੈ, ਹੁਣ ਟੇਬਲ ਪਤਾ ਨਹੀਂ ਸਾਫ਼ ਹੈ ਕਿ ਨਹੀਂ ਹੈ, ਹੁਣ ਤੁਸੀਂ ਇਸਨੂੰ ਚਾਹ ਦੇ ਕੱਪ 'ਚ ਰੱਖੋਗੇ ਤਾਂ ਫਿਰ ਜਿਹੜਾ ਨਾ ਇਹ ਗੱਲ ਠੀਕ ਨਹੀਂ ਹੈ। ਅਤੇ ਮੈਂ ਬੜਾ ਹੈਰਾਨ ਹੋਈ, ਮੈਂ ਕਿਹਾ ਹੈ, ਮੈਂ ਮਤਲਬ ਖਾਣ ਪੀਣ ਦੀ ਜਿੱਦਾਂ ਅਸੀਂ ਗੱਲ ਕਰੇ ਸੀ ਕਿ ਇੱਕ ਵਹਿਮ ਹੀ ਹੁੰਦਾ ਹੈ, ਮੇਰੇ ਖਿਆਲ 'ਚ ਵਹਿਮ ਹੀ ਲੋਕ ਜਿਹੜੇ ਨੇ ਨਾ ਕੁਝ ਹੱਦ ਤੱਕ ਠੀਕ ਵੀ ਹੁੰਦੇ ਨੇ, ਉਹਨਾਂ ਦੀ ਜ਼ਿੰਦਗੀ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਿਹਤਰ ਰਹਿੰਦੀਆਂ ਨੇ, ਕਿਉਂ ਜੇ ਉਹ ਕਿਸੇ ਵੀ ਮਾਮਲੇ 'ਚ ਰਿਸਕ ਉਸ ਤਰ੍ਹਾਂ ਨਹੀਂ ਲੈ ਸਕਦੇ। ਲੇਕਿਨ ਕਦੀ ਕਦਾਰ ਇਹ ਆਦਤ ਜਿਹੜੀ ਹੈ ਸਾਨੂੰ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਵੀ ਲੈ ਜਾਂਦੀ ਹੈ। ਸੋ ਇਸ ਹਵਾਲੇ ਨਾਲ ਮਿਲੀ ਜੁਲੀ ਜਿਹੜੀ ਉਹ ਗੱਲਬਾਤ ਕਰਾਂਗੇ। ਫਿਰ ਮਨੋ ਮਲਾ ਹੋਰ ਦੇ ਪੇਜ 'ਤੇ ਵੀ ਤੁਸੀਂ ਆ ਰਹੇ ਹੋ, ਸ਼ਾਮਿਲ ਹੋ ਰਹੇ ਹੋ ਆਪਣੇ ਕਮੈਂਟਸ ਰਾਹੀਂ, ਮੁਹੱਬਤਾਂ ਚਾਹਤਾਂ ਦਾ ਇਜ਼ਹਾਰ ਕਰ ਰਹੇ ਹੋ। ਫਿਲਹਾਲ ਵੇਲਾ ਹੋ ਚੱਲਿਆ ਟਾਈਮ ਚੈੱਕ ਨੂੰ ਸ਼ਾਮਿਲ ਕਰਨ ਦਾ, ਬਾਅਦੋਂ ਵਾਪਸ ਆਉਂਦੇ ਹਾਂ ਅਤੇ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ।

ਜੀ ਜਨਾਬ ਜੀ ਆਇਆਂ ਨੂੰ ਕਹਿੰਦੇ ਵੈਲਕਮ ਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 ਐਫ ਐਮ ਦੇ ਲਾਹੌਰ ਸਟੂਡੀਓ ਤੋਂ ਜ਼ੈਨਬ ਅਰਸ਼ਦ ਹੈ ਤੁਹਾਡੇ ਨਾਲ ਨਾਲ ਕਵਲ ਨਾਜ਼, ਥੈਂਕ ਯੂ ਸੋ ਮੱਚ. ਅੱਛਾ ਵਕਤ ਹਮੇਸ਼ਾ ਉਹਨਾਂ ਦਾ ਹੁੰਦਾ ਹੈ ਜਿਹੜੇ ਦੂਜਿਆਂ ਦਾ ਬੁਰਾ ਨਹੀਂ ਸੋਚਦੇ. ਇਨਸਾਨ ਦੀ ਨੀਅਤ ਜਿਹੜੀ ਹੈ ਨਾ, ਉਹਦਾ ਮੁਕੱਦਰ ਹੁੰਦੀ ਹੈ. ਬੇਸ਼ੱਕ ਜੀ ਬੇਸ਼ੱਕ, ਸਾਫ਼ ਨੀਅਤ ਅਗਰ ਹੋਏਗੀ ਕਿਸੇ ਦੂਸਰੇ ਵਾਸਤੇ, ਦਿਲੋਂ ਦੁਆ ਨਿਕਲੇਗੀ, ਅਸੀਂ ਕਿਸੇ ਦੂਸਰੇ ਵਾਸਤੇ ਆਸਾਨੀਆਂ ਕਰਾਂਗੇ ਤਾਂ ਸਾਡੇ ਵਾਸਤੇ ਵੀ ਜ਼ਿੰਦਗੀ ਜਿਹੜੀ ਹੈ ਬੜੀ ਆਸਾਨ ਹੋਏਗੀ. ਥੈਂਕ ਯੂ ਕਵਲ, ਇੰਨੇ ਸਾਰੇ ਤੁਸੀਂ ਕਮੈਂਟਸ ਘੱਲੇ ਨੇ, ਫੁੱਲ ਭੇਜੇ ਨੇ, ਬਹੁਤ ਸ਼ੁਕਰੀਆ ਜੀ. ਜਿਉਂਦੇ ਵਾਸਤੇ ਰਹੋ, ਆਬਾਦ ਰਹੋ. ਰਿਆਜ਼ ਭੱਟੀ ਸਾਨੂੰ ਸੁਣਦੇ ਨੇ ਸ਼ਾਹਦਰਾ ਲਾਹੌਰ ਤੋਂ. ਸਿਸਟਰ ਜੀ ਅਸਲਾਮ ਅਲੈਕੁਮ. ਵਾਲੇਕੁਮ ਅਸਲਾਮ. ਨਾਲ ਕਵਲ ਨੇ ਕਿਹਾ ਕਿ ਜ਼ੈਨਬ ਮੈਂ ਬਹੁਤ ਛੇਤੀ ਵਹਿਮ ਦਾ ਸ਼ਿਕਾਰ ਨਹੀਂ ਹੁੰਦੀ, ਜੇ ਅਗਰ ਹੋ ਵੀ ਜਾਏ ਤਾਂ ਫਿਰ ਸਿਰਦਰਦ ਕਰਾ ਕੇ ਹੀ ਸਕੂਨ ਚਾਹੁੰਦੀ ਹਾਂ. ਅੱਛਾ ਜੀ, ਠੀਕ ਹੋ ਗਿਆ. ਅੱਛਾ, ਖਾਲਿਦ ਮਲਿਕ ਸਾਡੇ ਨਾਲ ਮੌਜੂਦ ਨੇ. ਅਸਲਾਮ ਅਲੈਕੁਮ ਜ਼ੈਨਬ ਮੈਮ. ਵਾਲੇਕੁਮ ਅਸਲਾਮ. ਵਹਿਮੀ ਬੰਦੇ ਨਾਲ ਤਾਲੁਕ ਨਿਭਾਉਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਹੈ. ਮੇਰੀ ਵਾਲਦਾ ਵੀ ਇਸ ਮਰਜ਼ ਦਾ ਸ਼ਿਕਾਰ ਸਨ. ਮੇਰੀ ਅਜ਼ਦਵਾਜੀ ਜ਼ਿੰਦਗੀ ਪਹਿਲੇ 10 ਸਾਲ ਬੜੀ ਮੁਸ਼ਕਲ ਨਾਲ ਮੁਸ਼ਕਲ ਰਹੀ ਹੈ. ਇਹ ਬਿਮਾਰੀ ਇੱਕ ਕਿਸਮ ਦੀ ਬੇਤਵੱਕਲੀ ਹੁੰਦੀ ਹੈ, ਕਿਉਂ ਜੇ ਰੱਬ ਤਾਲਾ ਦੀ ਮਰਜ਼ੀ ਤੋਂ ਬਗੈਰ ਕੁਝ ਵੀ ਮੁਮਕਿਨ ਨਹੀਂ ਹੈ. ਗੁੱਡ ਸ਼ੋਅ ਅਤੇ ਆਵਾਜ਼ ਅਤੇ ਗੁੱਡ ਦੁਪਹਿਰ. ਅੱਛਾ, ਵੈਸੇ ਖਾਲਿਦ ਮਲਿਕ, ਮਾਵਾਂ ਜਿਹੜੀਆਂ ਨੇ ਨਾ, ਸਾਰੀਆਂ ਇਸੇ ਮਿਜ਼ਾਜ ਦੀਆਂ ਹੁੰਦੀਆਂ ਨੇ. ਉਹਨਾਂ ਨੂੰ ਬਹੁਤ ਸਾਰੀਆਂ ਫਿਕਰਾਂ ਹੁੰਦੀਆਂ ਨੇ, ਬੜੇ ਸਾਰੇ ਰੌਲੇ ਹੁੰਦੇ ਨੇ. ਅਤੇ ਯਕੀਨ ਮੰਨੋ ਕਿ ਮੈਂ ਸਮਝਦੀ ਹਾਂ ਕਿ ਤੁਸੀਂ ਬਹੁਤ ਜ਼ਿਆਦਾ ਜ਼ਿੰਮੇਦਾਰੀਆਂ ਤੋਂ ਆਜ਼ਾਦ ਹੁੰਦੇ ਹੋ ਅਗਰ ਤੁਹਾਡੇ ਮਾਂ ਪਿਓ ਸਲਾਮਤ ਨੇ. ਈਵਨ ਕਿ ਘਰ ਦੇ ਮੇਲ ਜੋਲ ਦੇ ਮਾਮਲਾਤ, ਆਪਸੀ ਤਾਲੁਕਾਤ, ਬਹੁਤ ਸਾਰੀਆਂ ਚੀਜ਼ਾਂ ਨੂੰ ਨਿਭਾਉਣਾ. ਹੁਣ ਵੀ ਕਈ ਚੀਜ਼ਾਂ ਦਾ ਮੈਨੂੰ ਅੰਦਾਜ਼ਾ ਨਹੀਂ ਹੁੰਦਾ, ਕਿਹਦੀ ਇਆਦਤ ਕਰਨੀ ਹੈ, ਕਿਹਨੂੰ ਫੋਨ ਕਰਨਾ ਹੈ, ਕਿਹਨੂੰ ਤਾਜ਼ੀਅਤ ਕਰਨੀ ਹੈ, ਕਿਹਨੂੰ ਮੁਬਾਰਕ ਦੇਣੀ ਹੈ. ਸਾਰਾ ਕੁਛ ਬਕਾਇਦਾ ਇਹਨਾਂ ਚੀਜ਼ਾਂ ਨੂੰ ਮੈਨੂੰ ਸਿਖਲਾਇਆ ਜਾਂਦਾ ਹੈ ਕਿ ਬਈ ਫਲਾਂ ਨੂੰ ਫੋਨ ਕਰਵਾ ਦਿਓ, ਉਹਨਾਂ ਨੂੰ ਤਾਜ਼ੀਅਤ ਕਰਨੀ ਹੈ, ਫਲਾਂ ਨੂੰ ਫੋਨ ਕਰਵਾ ਦਿਓ, ਇਸ ਗੱਲ ਦੀ ਮੁਬਾਰਕ ਦੇਣੀ ਹੈ. ਮੈਨੂੰ ਕਈ ਦਫ਼ਾ ਖਿਆਲ ਆਉਂਦਾ ਹੈ ਇਆਦਤ ਵਾਸਤੇ ਵੀ ਖੈਰ ਖ਼ਬਰ ਰੱਖਣੀ, ਮੁਹੱਲੇ ਦੀ ਵੀ ਖੈਰ ਖ਼ਬਰ ਰੱਖਣੀ, ਰਿਸ਼ਤੇਦਾਰਾਂ ਦੀ ਵੀ ਖੈਰ ਖ਼ਬਰ ਰੱਖਣੀ. ਅਤੇ ਜਿਹੜਾ ਐਸਾ ਇਨਸਾਨ ਹੁੰਦਾ ਨਾ ਜਿਹਦੇ ਸਿਰ 'ਤੇ ਸਾਰੀਆਂ ਜ਼ਿੰਮੇਦਾਰੀਆਂ ਹੁੰਦੀਆਂ ਨੇ, ਅਤੇ ਮੇਰੇ ਖਿਆਲ 'ਚ ਉਹ ਕਾਫ਼ੀ ਹੱਦ ਤੱਕ ਐਸੇ ਮਿਜ਼ਾਜ ਦਾ ਹੋ ਜਾਂਦਾ ਹੈ. ਅਤੇ ਮਾਵਾਂ ਤਾਂ ਸਾਰੀਆਂ ਹੀ ਐਸੀਆਂ ਹੁੰਦੀਆਂ ਨੇ. ਅੱਛਾ ਜੀ, ਚੰਗੇ ਵਾਲੇ ਆਰਜੇ ਬਣਨ ਦੀ ਕੋਸ਼ਿਸ਼ 'ਚ ਅਸੀਂ ਕੀ ਕੀਤਾ, ਅਸੀਂ ਲੱਭ ਲਿਆ ਟਰੈਕ. ਯਾਰ ਪਰਦੇਸੀ ਨੇ ਕਿਹਾ ਸੀ ਕਿ ਅਰਜੈਂਟਲੀ ਪਲੇ ਕਰ ਦੇਣਾ. ਜਿੱਥੇ ਗੱਲਬਾਤ ਹੁੰਦੀ ਹੈ ਚੰਗੇ ਆਰਜੇ ਬਣਨ ਦੀ, ਅਤੇ ਅਸੀਂ ਹਮੇਸ਼ਾ ਕੋਸ਼ਿਸ਼ ਕਰੀਦੀ ਹੈ ਕਿ ਤੁਹਾਡੇ ਰਿਕੁਐਸਟ ਨੂੰ, ਤੁਹਾਡੀ ਕਹੀ ਹੋਈ ਕੋਈ ਵੀ ਗੱਲ ਨੂੰ ਅਸੀਂ ਪਿੱਛੇ ਨਾ ਸੁੱਟੀਏ. ਅਤੇ ਤੁਸੀਂ ਇਸ ਗੀਤ ਦੀ ਰਿਕੁਐਸਟ ਕੀਤੀ ਹੈ, ਮਿਲ ਕੇ ਸੁਣਦੇ ਹਾਂ, ਬਾਅਦ ਵਾਪਸ ਆਉਂਦੇ ਹਾਂ ਢੇਰੋ ਢੇਰ ਗੱਲਾਂ ਬਾਤਾਂ ਲੈ ਕੇ. ਵਹਿਮ ਦੇ ਹਵਾਲੇ ਨਾਲ ਗੱਲਬਾਤ ਹੋ ਰਹੀ ਹੈ. ਹਨੀਬ ਬਾਈ, ਥੈਂਕ ਯੂ ਸੋ ਮੱਚ, ਤੁਹਾਡੀਆਂ ਮੁਹੱਬਤਾਂ ਚਾਹਤਾਂ ਮਿਲ ਗਈਆਂ. ਉਸਤਾਦ ਜੀਰਾ ਨੂੰ ਸਲਾਮ, ਸ਼ਮੀ ਮਾਪੀ ਨੂੰ, ਬੇਬੇ ਜਾਨ ਨੂੰ, ਅਮਾਰਾ ਬੇਗ ਨੂੰ, ਅਤੇ ਤਮਾਮ ਸੁਣਨ ਵਾਲਿਆਂ ਨੂੰ ਸਲਾਮ ਪਹੁੰਚਾ ਰਹੇ ਹੋ. ਪ੍ਰੋਗਰਾਮ ਦੇ ਹਵਾਲੇ ਨਾਲ ਪਸੰਦੀਦਗੀ ਦੇ ਇਜ਼ਹਾਰ ਦਾ ਵੀ ਬਹੁਤ ਸ਼ੁਕਰੀਆ.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸੱਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ ਤੁਸੀਂ ਸੁਣਦੇ ਪਏ ਹੋ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ FM 101

ਅੱਛਾ ਜੀ, ਬਹੁਤ ਸਾਰੇ ਹੋਰ ਮੈਸੇਜਸ ਜਿਹੜੇ ਨੇ ਮੈਨੂੰ ਨਜ਼ਰ ਆ ਰਹੇ ਨੇ, ਸ਼ੋਅ ਹੋ ਰਹੇ ਨੇ, ਉਹਨਾਂ ਨੂੰ ਵੀ ਸ਼ਾਮਿਲ ਕਰਦੇ ਹਾਂ ਥੋੜ੍ਹੀ ਦੇਰ ਤੋਂ ਬਾਅਦ। ਕੁਝ ਅਸੀਂ ਗੱਲਬਾਤ ਕਰੇ ਸੀ ਵਹਿਮ ਦੇ ਹਵਾਲੇ ਨਾਲ, ਤੁਸੀਂ ਵਹਿਮ ਦਾ ਸ਼ਿਕਾਰ ਹੁੰਦੇ ਹੋ, ਅਗਰ ਹੁੰਦੇ ਹੋ ਤਾਂ ਕਿਸ ਤਰ੍ਹਾਂ ਆਪਣੇ ਆਪ ਨੂੰ ਬਿਹਤਰ ਕਰਦੇ ਹੋ, ਇਸ ਹਵਾਲੇ ਨਾਲ ਤੁਸੀਂ ਜ਼ਰੂਰ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕਦੇ ਹੋ। ਅਤੇ ਅੱਜ 19 ਸਤੰਬਰ ਹੈ, 19 ਸਤੰਬਰ ਨੂੰ ਵਰਲਡ ਰੀਟ੍ਰੀਟ ਡੇ ਜਿਹੜਾ ਉਹ ਮਨਾਇਆ ਜਾਂਦਾ ਹੈ। ਅਸੀਂ ਡੇਲੀ ਰੂਟੀਨ 'ਚ ਆਪਣੇ ਆਪ ਨੂੰ ਇੰਨਾ ਘੁਲਝਾ ਕੇ ਰੱਖੀਦਾ ਹੈ ਕਿ ਅਸੀਂ ਉਕਤਾਏ ਉਗਤਾਏ ਅਗਰ ਨਜ਼ਰ ਆ ਰਹੇ ਹੁੰਦੇ ਹਾਂ, ਉਕਤਾਏ ਜਨਾਬ ਲੱਗਣ ਡੇ ਹੁੰਦੇ ਹਾਂ, ਅਤੇ ਇਹਦੇ ਪਿੱਛੇ ਇਹ ਵੀ ਵਜ੍ਹਾ ਹੋ ਸਕਦੀ ਹੈ ਕਿ ਸਾਡੀ ਰੋਜ਼ਾਨਾ ਦੀ ਜਿਹੜੀ ਰੂਟੀਨ ਹੈ ਉਹ ਇੰਨੀ ਕੁ ਟਫ ਹੈ, ਇੰਨੀ ਕੁ ਮੁਸ਼ਕਿਲ ਹੈ ਕਿ ਅਸੀਂ ਜ਼ਿੰਮੇਦਾਰੀਆਂ ਨਿਭਾ ਨਿਭਾ ਕੇ ਥੱਕ ਜਾਈਦਾ ਹੈ। ਜਿਹਾ ਰੂਟੀਨ ਤੋਂ ਹਟ ਕੇ ਕੰਮ ਕਰੋ, ਥੋੜ੍ਹਾ ਜਿਹਾ ਮਾਮੂਲ ਤੋਂ ਹਟ ਕੇ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰੋ, ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰੋ। ਅਗਰ ਤੁਸੀਂ ਟਰੈਵਲ ਕਰ ਸਕਦੇ ਹੋ, ਅਗਰ ਤੁਸੀਂ ਸਫ਼ਰ 'ਤੇ ਕਿਧਰੇ ਜਾ ਸਕਦੇ ਹੋ ਤਾਂ ਜ਼ਰੂਰ ਕੋਈ ਪ੍ਰੋਗਰਾਮ ਬਣਾਓ, ਆਪਣੇ ਆਪ ਦੀ ਰਹਿਨੁਮਾਈ ਕਰਨ ਦੀ ਕੋਸ਼ਿਸ਼ ਕਰੋ। ਅੱਜ ਦੇ ਦਿਨ ਥੋੜ੍ਹੀ ਦੇਰ ਵਾਸਤੇ ਖਾਮੋਸ਼ ਹੋ ਜਾਓ, ਥੋੜ੍ਹਾ ਜਿਹਾ ਰੈਸਟ ਕਰੋ, ਥੋੜ੍ਹਾ ਜਿਹਾ ਆਰਾਮ ਕਰੋ। ਅਗਰ ਫ੍ਰੀ ਟਾਈਮ ਹੈ ਜਨਾਬ, ਅਗਰ ਤੁਸੀਂ ਵਾਕ ਕਰਨਾ ਚਾਹੁੰਦੇ ਹੋ ਵਾਕ ਕਰੋ, ਕੁਝ ਲਿਖਣਾ ਚਾਹੁੰਦੇ ਹੋ ਲਿਖੋ, ਕੁਝ ਪੇਂਟ ਕਰਨਾ ਚਾਹੁੰਦੇ ਹੋ ਪੇਂਟ ਕਰੋ। ਜਿਨ੍ਹਾਂ ਲੋਕਾਂ ਨਾਲ, ਜਿਨ੍ਹਾਂ ਕੋਲ ਰਹਿ ਕੇ ਤੁਸੀਂ ਅਗਰ ਖੁਸ਼ੀ ਮਹਿਸੂਸ ਕਰਦੇ ਹੋ, ਉਹਨਾਂ ਕੋਲ ਬਹਿ ਕੇ ਗੱਪਸ਼ਪ ਕਰਨਾ ਚਾਹੁੰਦੇ ਹੋ ਤਾਂ ਐਸਾ ਜ਼ਰੂਰ ਕਰੋ। ਅੱਜ ਦੇ ਦਿਨ ਸਿਰਫ ਔਰ ਸਿਰਫ ਇਸੇ ਲਈ ਮੁਖਤਸ ਕਰੋ, ਕਿਉਂਕਿ ਇਸ ਦਿਨ ਨੂੰ ਮਨਾਉਣ ਦਾ ਸਿਰਫ ਔਰ ਸਿਰਫ ਇਹੋ ਹੀ ਮਕਸਦ ਹੈ ਕਿ ਕਿਧਰੇ ਨਾ ਕਿਧਰੇ ਅਸੀਂ ਆਪਣੀ ਜ਼ਾਤ ਦੀ ਕਾਫੀ ਹੱਦ ਤੱਕ ਨਫ਼ੀ ਕਰੀ ਜਾਈਦੀ ਹੈ। ਆਪਣੇ ਆਪ ਨੂੰ ਡੇਲੀ ਰੂਟੀਨ 'ਚ, ਮਾਮੂਲ ਦੀ ਜ਼ਿੰਦਗੀ 'ਚ ਇੰਨਾ ਜ਼ਿਆਦਾ ਅਸੀਂ ਮਸਰੂਫ ਕਰ ਲਿਆ ਕਿ ਸਾਨੂੰ ਆਪਣੀ ਹੀ ਹੋਸ਼ ਨਹੀਂ ਹੈ। ਸੋ ਇਸ ਹਵਾਲੇ ਨਾਲ ਮੈਂ ਸੋਚਿਆ ਕਿ ਕਿਉਂ ਨਾ ਗੱਲਬਾਤ ਕੀਤੀ ਜਾਏ। 1:00 ਹੋ ਗਏ, 54 ਮਿੰਟ 3 ਵਜੇ ਤਾਈਂ ਜਨਾਬ ਤੁਹਾਡਾ ਸਾਡਾ ਸਾਹ ਜਿਹੜਾ ਰਹਿਣ ਵਾਲਾ ਹੈ। ਅੱਛਾ ਅਨੀਬ ਬਾਈ, ਠੀਕ ਹੋ ਗਿਆ ਜੀ, ਤੁਹਾਡੇ ਮੈਸੇਜਸ ਵੀ ਮਿਲ ਗਏ, ਬੜੀ ਮਿਹਰਬਾਨੀ। ਇਨਸ਼ਾਅੱਲਾ ਤਾਲਾ ਉਡੀਕ ਰਹੇਗੀ ਕਿ ਤੁਸੀਂ ਲਾਈਵ ਕਾਲ ਵੀ ਕਰੋਗੇ। ਵਹਿਮ ਦੇ ਹਵਾਲੇ ਨਾਲ ਗੱਲਬਾਤ ਹੋ ਰਹੀ ਹੈ ਕਿ ਜੋ ਕੁਝ ਹੁੰਦਾ ਹੀ ਨਹੀਂ, ਜਿਸ ਸ਼ੈਅ ਦਾ ਵਜੂਦ ਹੀ ਨਹੀਂ ਹੈ, ਲੇਕਿਨ ਸਾਨੂੰ ਐਸਾ ਲੱਗਦਾ ਹੈ ਕਿ ਸਾਡੇ ਨਾਲ ਉਹ ਸਭ ਕੁਝ ਹੋ ਰਿਹਾ ਹੈ। ਤੁਹਾਡੇ ਨਾਲ ਅਗਰ ਐਸਾ ਹੋਇਆ ਹੈ ਤਾਂ ਤੁਸੀਂ ਇਸ ਆਦਤ 'ਤੇ, ਇਸ ਚੀਜ਼ 'ਤੇ, ਇਸ ਗੱਲ 'ਤੇ ਕਿਸ ਤਰ੍ਹਾਂ ਕਾਬੂ ਪਾ ਰਹੇ ਹੋ? ਇੱਥੇ ਵੀ ਕੁਝ ਕਮੈਂਟਸ ਮੈਸੇਜਸ ਨਜ਼ਰ ਆ ਰਹੇ। ਰਿਆਜ਼ ਭੱਟੀ, ਥੈਂਕ ਯੂ ਸੋ ਮਚ। ਇਸਲਾਮ ਗੁੱਜਰ ਸਾਨੂੰ ਸੁਣਦੇ, ਅਸਲਾਮ ਅਲੈਕੁਮ, ਵਾਲੇਕੁਮ ਅਸਲਾਮ, ਨਾਲ ਮੇਰਾ ਹਾਲ ਪੁੱਛ ਰਹੇ ਹੋ, ਕਹਿ ਰਹੇ ਹੋ ਪਹਿਲੀ ਦਫ਼ਾ ਤੁਹਾਨੂੰ ਸੁਣ ਰਿਹਾ ਵਾਂ, ਪੰਜਾਬੀ ਤੜਕਾ ਇਜ਼ ਗੁੱਡ। ਬਹੁਤ ਸ਼ੁਕਰੀਆ ਜੀ, ਪੰਜਾਬੀ ਤੜਕਾ ਨਹੀਂ ਆ, ਪੂਰਾ ਪ੍ਰੋਗਰਾਮ ਹੀ ਪੰਜਾਬੀ ਦਾ। ਮੁਹੰਮਦ ਇਜਾਜ਼ ਅਲੀ ਕਹਿ ਰਹੇ ਨੇ ਕਿ ਜ਼ੈਨਬ, ਜਿਸ ਵੇਲੇ ਤੁਸੀਂ ਇਸ ਟੋਪਿਕ 'ਤੇ ਗੱਲਬਾਤ ਕੀਤੀ ਹੈ ਬਿਲਕੁਲ ਪ੍ਰੋਗਰਾਮ ਦੇ ਆਗਾਜ਼ 'ਤੇ, ਮੈਨੂੰ ਐਸਾ ਹੀ ਮਹਿਸੂਸ ਹੋਇਆ ਕਿ ਸਭ ਕੁਝ ਮੇਰੇ ਨਾਲ ਹੋ ਰਿਹਾ ਹੈ, ਇਹ ਸਭ ਕੁਝ ਮੇਰੇ ਨਾਲ ਹੁੰਦਾ ਹੈ। ਮੈਂ ਬਹੁਤ ਦਫ਼ਾ ਇਹ ਸਭ ਤੋਂ ਜਾਨ ਛੁਡਾਉਣ ਦੀ ਕੋਸ਼ਿਸ਼ ਕਰਦਾ ਵਾਂ, ਪਰ ਮੈਂ ਹਰ ਦਫ਼ਾ ਨਾਕਾਮ ਹੋਇਆ ਵਾਂ। ਠੀਕ ਹੋ ਗਿਆ ਜੀ, ਬਾਕੀ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਪਸੰਦ ਕਰਿਓ, ਫੀਡਬੈਕ ਦੇਣ ਦਾ ਬਹੁਤ ਬਹੁਤ ਸ਼ੁਕਰੀਆ। 4-4-7-1 'ਤੇ ਮਜ਼ੀਦ ਤੁਹਾਡੇ ਮੈਸੇਜਿਸ, ਇਨੋਸੈਂਟ ਪਰੀ ਅਤੇ ਗੁੜੀਆ ਤੁਹਾਡੀ ਪਾਰਟੀਸਪੇਸ਼ਨ ਦਾ, ਸਾਂਝ ਦਾ ਬਹੁਤ ਸ਼ੁਕਰੀਆ। ਮੁਹੰਮਦ ਅਖਤਰ ਖੋਖਰ, ਤੁਸੀਂ ਕੁਝ ਲਿੰਕਸ ਜਿਹੜੇ ਆ ਉਹ ਸ਼ੇਅਰ ਕਰ ਰਹੇ ਹੋ, ਐਸਾ ਨਾ ਕਰਿਆ ਕਰੋ। ਓਫਿਸ਼ੀਅਲ ਪੇਜਿਜ਼ ਦਾ ਜਨਾਬ ਕੁਝ ਅਦਬ ਇਹਤਰਾਮ ਹੁੰਦਾ ਹੈ, ਕੁਝ ਚੀਜ਼ਾਂ ਨੂੰ ਸਾਨੂੰ ਜ਼ਰੂਰ ਚੇਤੇ ਰੱਖਣਾ ਹੁੰਦਾ ਹੈ। ਹੁਣ ਪੋਸਟ ਜਿਹੜੀ ਹੈ ਓਫਿਸ਼ੀਅਲ ਪੇਜ 'ਤੇ ਲੱਗੀ ਹੈ, ਇਸ ਪ੍ਰੋਗਰਾਮ ਦੇ ਹਵਾਲੇ ਨਾਲ ਲੱਗੀ ਹੈ। ਸੋ ਤੁਸੀਂ ਅਗਰ ਪ੍ਰੋਮੋਸ਼ਨਸ ਚਾਹੁੰਦੇ ਹੋ ਤਾਂ ਕਾਇੰਡਲੀ ਕਿਸੇ ਵੀ ਓਫਿਸ਼ੀਅਲ ਪੇਜ ਦਾ ਇਸਤੇਮਾਲ ਨਾ ਕਰਿਆ ਕਰੋ, ਮਜਬੂਰਨ ਫਿਰ ਸਾਨੂੰ ਡਿਲੀਟ ਕਰਨਾ ਪੈਂਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ, ਫਿਰ ਤੁਸੀਂ ਗੁੱਸਾ ਕਰਦੇ ਹੋ। ਰਿਆਜ਼ ਭੱਟੀ ਆ ਗਏ ਜੀ, ਜਾਨ ਮੁਹੰਮਦ ਕਪਰੀ ਸਾਨੂੰ ਸੁਣਦੇ, ਇਬਰਾਹਿਮ ਨੂਰੀ ਸਾਨੂੰ ਸੁਣਦੇ, ਮੁਨੱਵਰ ਅਬਾਸ, ਖਿਜ਼ਰ ਹੁਸੈਨ, ਐਸਜਾਨੀ, ਗੁਲਾਮ ਯਾਸੀਨ ਭੱਟੋ, ਮੁਹੰਮਦ ਅਲੀ ਖਾਸ ਖੇਲੀ, ਲਾਲਾ ਇਜਾਜ਼ ਭੱਟੋ, ਅਨਵਰ ਭੱਟੀ ਆ ਗਿਆ, ਲਿਆਕਤ ਅਲੀ ਸਿਆਲਕੋਟ ਤੋਂ, ਮੁਹੰਮਦ ਅਲੀ ਖਾਸ ਖੇਲੀ, ਰਮਜ਼ਾਨ ਗੁੱਜਰ, ਇਕਬਾਲ ਮਹਿਦੀ, ਮਲਿਕ ਵਸੀਮ ਅਵਾਨ, ਮੁਹੰਮਦ ਉਰਸ ਲਗਾਰੀ, ਵਾਜੀਵਾ, ਪ੍ਰੋਗਰਾਮ ਜ਼ਬਰਦਸਤ, ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ, ਸਾਰੇ ਜਿਉਂਦੇ ਵਸਦੇ ਰਹੋ ਅਤੇ ਆਬਾਦ ਰਹੋ। ਥੋੜ੍ਹੀ ਦੇਰ ਤੋਂ ਬਾਅਦ ਵਧਾਂਗੇ ਹੈਡਲਾਈਨਸ ਵਾਸਤੇ ਇਸਲਾਮਾਬਾਦ, ਬਾਅਦੋਂ ਵਾਪਸ ਆਵਾਂਗੇ ਅਤੇ ਗੱਲਬਾਤ ਦਾ ਸਿਲਸਿਲਾ ਤੁਹਾਡੇ ਨਾਲ ਅੱਗੇ ਤੋਰਾਂਗੇ। ਤੁਹਾਡੇ ਸਭ ਨਾਲ ਮੁਖਾਤਿਬ ਅਤੇ ਮੌਜੂਦ ਹੈ ਤੁਹਾਡੀ ਆਪਣੀ ਆਰਜੇ ਅਤੇ ਮੇਜ਼ਬਾਨ ਜ਼ੈਨਬ ਅਰਸ਼ਦ।

0: ਜੀ ਜਨਾਬ ਜੀ, ਆਏ ਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓਜ਼ ਤੋਂ ਜ਼ੈਨਬ ਅਰਸ਼ਦ ਹੈ ਤੁਹਾਡੇ ਨਾਲ ਮੁਖਾਤਿਬ ਅਤੇ ਮੌਜੂਦ। ਦੇਸੀ ਬੀਟਸ ਪ੍ਰੋਗਰਾਮ ਦਾ ਨਾਂ ਹੈ ਜੀ, ਤੁਸੀਂ ਪ੍ਰੋਗਰਾਮ 'ਚ ਪਾਰਟੀਸਪੇਟ ਕਰ ਰਹੇ ਹੋ ਚਾਰ ਚਾਰ ਸਾਥੀ ਅਤੇ ਆਪਣੇ ਮੈਸੇਜਿਸ ਰਾਹੀਂ FM 101 ਲਾਹੌਰ ਦੇ ਪੇਜ 'ਤੇ ਵੀ ਆ ਰਹੇ ਹੋ, ਆਪਣੇ ਕਮੈਂਟਸ ਰਾਹੀਂ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਹੋ, ਨਾਲ ਤੁਸੀਂ ਸਾਨੂੰ ਕਾਲਸ ਕਰੇ ਜਾ ਰਹੇ ਹੋ ਜੀ 042 ਦੇ ਇਜ਼ਾਫੀ ਕੋਡ ਨਾਲ 111 00 101 'ਤੇ ਜ਼ਰੂਰ ਤੁਹਾਡੇ ਨਾਲ ਲਾਈਵ ਗੱਲਬਾਤ ਕਰਦੇ ਹਾਂ। ਲੇਕਿਨ ਉਸ ਤੋਂ ਪਹਿਲਾਂ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਸ਼ਾਮਿਲ ਕਰਨਾ ਬੜਾ ਹੀ ਜ਼ਰੂਰੀ ਹੈ। ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਜੀ ਪ੍ਰਾਈਮ ਮਿਨਿਸਟਰ ਫਿਊਲ ਰਿਲੀਫ ਸਕੀਮ 'ਚ ਆਵਾਮ ਨੂੰ ਮਜ਼ੀਦ ਸਹੂਲਤ ਫਰਾਹਮ ਕਰਨ ਲਈ ਖਸੂਸੀ ਹਦਾਇਤ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਨੇ। ਫਿਊਲ ਰਿਲੀਫ ਜਿਹੜੀ ਸਕੀਮ ਹੈ ਉਹਦੇ 'ਚ 20 ਸਾਲ ਤੋਂ ਪੁਰਾਣੀ ਜਿਹੜੀ ਮੋਟਰਸਾਈਕਲਾਂ ਨੇ, ਰਕਸ਼ੇ ਨੇ, ਚਿੰਚੀ ਰਕਸ਼ਾ ਹੈ, ਉਹਨਾਂ ਨੂੰ ਫਿਲ 4 ਸ਼ਾਮਲ ਕਰਨ ਦੀ ਹਦਾਇਤ ਜਿਹੜੀ ਉਹ ਕੀਤੀ ਗਈ ਹੈ। 1 ਜਨਵਰੀ 2006 ਤੋਂ ਬਾਅਦ ਦੇ ਰਜਿਸਟਰਡ ਤਮਾਮ ਮੋਟਰਸਾਈਕਲਾਂ, ਰਕਸ਼ੇ, ਚਿੰਚੀ ਅਤੇ ਜਨਾਬ ਜਿਹੜੇ ਆ ਵਜ਼ੀਰ ਆਜ਼ਮ ਫਿਊਲ ਰਿਲੀਫ ਸਕੀਮ ਹੈ ਉਹਦੇ 'ਚ ਤੁਸੀਂ ਰਜਿਸਟਰੇਸ਼ਨ ਕਰਵਾ ਸਕਦੇ ਹੋ। ਰਜਿਸਟਰੇਸ਼ਨ ਲਈ ਤੁਸੀਂ ਅਹਿਲ ਹੋਵੋਗੇ, ਠੀਕ ਹੋ ਗਿਆ ਜੀ, ਇਹ ਤਾਂ ਬੜੀ ਜ਼ਬਰਦਸਤ ਗੱਲ ਹੈ। ਰਿਲੀਫ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਇਕਦਾਮਾਤ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲਾਜ਼ਮੀ ਤੌਰ 'ਤੇ ਚੇਤੇ ਹੁੰਦੀਆਂ ਨੇ, ਅਤੇ ਜਿਹੜੇ ਵੀ ਅੱਛੇ ਇਕਦਾਮਾਤ ਹੋਣ, ਜਿਹੜੀਆਂ ਵੀ ਅੱਛੀਆਂ ਗੱਲਾਂ ਹੋਣ, ਉਹਨਾਂ ਬਾਰੇ ਜ਼ਰੂਰ ਗੱਲਬਾਤ ਕਰਨੀ ਚਾਹੀਦੀ ਹੈ। ਵੇਖਦੇ ਹਾਂ ਜੀ ਲਾਈਵ ਕਾਲ 'ਤੇ ਕੌਣ ਮੌਜੂਦ ਨੇ, ਕੀ ਕਹਿਣਾ ਚਾਹੁੰਦੇ ਨੇ। ਅਸਲਾਮ ਅਲੈਕੁਮ। ਮੈਂ ਠੀਕ ਠਾਕ, ਤੁਸੀਂ ਠੀਕ ਹੋ? ਅਲਹਮਦੁਲਿਲਾ ਮੌਸਮ ਜਿਹੜਾ ਬਿਹਤਰ ਹੋ ਜਾਏਗਾ। ਅਲਹਮਦੁਲਿਲਾ, ਵਹਿਮੀ ਲੋਕੀ ਮਤਲਬ ਉਹਨਾਂ ਨੂੰ ਕਿਸ ਤਰ੍ਹਾਂ ਡੀਲ ਕਰਨਾ ਚਾਹੀਦਾ? ਤੁਸੀਂ ਵਹਿਮ ਕਰਦੇ
1: ਜੋ ਬੰਦਾ ਵਹਿਮ ਕਰਦੇ?
0: अच्छा, मतलब इग्नोर करो, आप वहमी होने की जरूरत नहीं है?
1: बिल्कुल भी, हमारा लोग आ जाते हैं उसको जितने ज्यादा समझाने की कोशिश करे वो वहम नहीं निकलते जिनसे, इससे बेहतर है कि उसको इग्नोर किया करें।
0: ਲੇਕਿਨ ਫਿਰ ਵੀ ਅਲਹਮਦੁਲਿਲਾ ਕੁਝ ਲੋਕਾਂ ਨੂੰ ਥੋੜੀ ਜਿਹੀ ਕਾਉਂਸਲਿੰਗ ਦੀ ਜ਼ਰੂਰਤ ਹੁੰਦੀ ਹੈ, ਥੋੜੇ ਜਿਹੇ ਟਾਈਮ ਦੀ। ਤੁਸੀਂ ਕਹਿੰਦੇ ਹੋ ਕਿ ਮੈਂ ਇਗਨੋਰ ਕਰਨਾ ਸ਼ੁਰੂ ਕਰ ਦੇਣਾ ਵਾ?
1: ਮੈਂ ਕਈ ਲੋਕੋ ਕੋ ਸਮਝਾਇਆ ਤਾਂ ਉਹ ਨਹੀਂ ਸਮਝ ਰਹਾ ਤਾਂ ਬਾਅਦ ਮੈਂ ਉਹ ਸਰਵੇਮ ਕਰਦਾ
0: ਸੀ। ਯਾਨੀ ਤੁਸੀਂ ਕਹਿੰਦੇ ਹੋਗੇ, ਤੁਸੀਂ ਕਹਿੰਦੇ ਹੋਗੇ ਸਾਡੇ ਆਪਣੇ ਬੜੇ ਰੋਲੇ ਨੇ, ਹੈ?
1: ਹਾਂ, ਮੈਂ ਉਹ ਸਮਝਾਇਆ ਵੀ ਤਾਂ ਬਾਅਦ ਵਿੱਚ ਜਦ ਜਾਤਾ ਤਾਂ
0: ਅੱਛਾ
1: ਜੇ ਦਿਨ ਕੇ ਬਾਅਦ ਕੀ ਨੇ
0: ਚਲੋ ਠੀਕ ਹੈ। ਅਲਹਮਦੁਲਿਲਾ ਬੜੀ ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਠੀਕ ਹੋ ਗਿਆ, ਸਮਝਣਾ ਚਾਹੀਏ, ਬਿਲਕੁਲ ਠੀਕ ਹੈ ਜੀ, ਥੈਂਕ ਯੂ, ਅੱਲਾ ਹਾਫਿਜ਼, ਬੜੀ ਮਿਹਰਬਾਨੀ। ਅਲਹਮਦੁਲਿਲਾ ਮਲਖੇਲ ਸਾਡੇ ਨਾਲ ਮੌਜੂਦ ਨੇ। ਕੁਝ ਲੋਕਾਂ ਨੂੰ ਨਾ ਸਾਡਾ ਟਾਈਮ ਚਾਹੀਦਾ ਹੁੰਦਾ, ਤਵੱਜਾ ਚਾਹੀਦੀ ਹੁੰਦੀ ਹੈ, ਤੁਸੀਂ ਕਿਹਾ ਕਿ ਮੈਂ ਤਾਂ ਇਗਨੋਰ ਕਰ ਦਵਾਂ। ਖੈਰ ਠੀਕ ਹੈ ਜੀ, ਤੁਹਾਡੀ ਕੀਮਤੀ ਰਾਏ ਦਾ ਸ਼ੁਕਰੀਆ। ਅਸਲਾਮ ਅਲੈਕੁਮ।
2: ਵਾਲੇਕੁਮ ਅਸਲਾਮ
0: ਜੀ, ਆਇਆਂ ਨੂੰ
2: ਸ਼ੁਕਰੀਆ ਜੀ, ਅਸਨ ਖਾਨ ਗੱਲ ਕਰ ਰਹੇ
0: ਹਾਂ। ਥੈਂਕ ਯੂ ਸੋ ਮਚ ਅਸਨ, ਕਾਲ ਕਰਨ ਦਾ ਬਹੁਤ ਸ਼ੁਕਰੀਆ। ਕੀ ਫਾਇਦਾ ਹੁੰਦਾ, ਤਵੱਜਾ ਚਾਹੀਦੀ ਹੁੰਦੀ ਹੈ, ਤੁਸੀਂ ਕਿਹਾ ਕਿ ਮੈਂ ਤਾਂ ਇਗਨੋਰ ਕਰ ਦਵਾਂ। ਖੈਰ ਠੀਕ ਹੈ ਜੀ, ਤੁਹਾਡੀ ਕੀਮਤੀ ਰਾਏ ਦਾ ਸ਼ੁਕਰੀਆ। ਅਸਲਾਮ ਅਲੈਕੁਮ।
2: ਵਾਲੇਕੁਮ ਅਸਲਾਮ
0: ਜੀ, ਆਇਆਂ ਨੂੰ

0: ਚਾਰ ਪੰਜ ਦਫ਼ਾ ਧੋਂਦਾ। ਫਿਰ ਮੈਂ ਉਹਨੂੰ ਛੱਡ ਦਿੱਤਾ, ਮੈਂ ਕਿਹਾ ਇੱਕ ਵਾਰੀ ਧੋਣੇ ਨੂੰ, ਉਸ ਤੋਂ ਬਾਅਦ ਕੋਈ ਉੱਥੇ ਕੋਈ ਕਤਰਾ ਕੁਤਰਾ ਡਿੱਗਦਾ ਹੀ ਹੈ ਤੇ ਪੈ ਰਹੇ। ਫਿਰ ਮੈਂ ਆਪਣੀ ਰੁਟੀਨ ਤੇ ਆ ਗਿਆ।
1: ਬਿਲਕੁਲ ਸਹੀ, ਬਿਲਕੁਲ ਸਹੀ।
0: ਤੇ ਇਹ ਚੀਜ਼ਾਂ ਜਿਹੜੀਆਂ ਨਾ ਇਨਸਾਨ ਦੇ ਕੋਈ ਵਸ ਚ ਨਹੀਂ ਹੋਣੀਆਂ, ਇਹ ਬਸ ਜਦੋਂ ਸ਼ਾਮਿਲ ਹੋ ਜਾਂਦੀਆਂ ਤੇ ਫਿਰ ਹੋ ਜਾਂਦੀਆਂ। ਅਸੀਂ ਬੈਠੇ ਸੀ ਨੈਟਰੋਸਕਾਟਿਸ ਡਾਕਟਰ ਜਿਹੜੇ ਹੁੰਦੇ ਦਿਮਾਗ ਦੇ ਉਹਨਾਂ ਕੋਲ।
1: ਜੀ ਜੀ ਜੀ ਜੀ।
0: ਉੱਥੇ ਇੱਕ ਯਾਨੀ ਕਿ ਕੋਈ 50 ਦੇ ਲਗਭਗ ਹੋਣੀ ਹੈ ਆਂਟੀ, ਤੇ ਉਹ ਇੱਕੋ ਗੱਲ ਰਿਪੀਟ ਕੀਤੀ ਜਾਂਦੀ ਸੀ ਕਿ ਡਾਕਟਰ ਸਾਹਿਬ ਮੈਨੂੰ ਡਰ ਨਾ ਲੱਗੇ ਨਾ। ਕਿਉਂ ਸ਼ਾਮ ਹੁੰਦੀ ਮੈਨੂੰ ਡਰ ਲੱਗਣਾ ਸ਼ੁਰੂ ਹੋ ਜਾਂਦੇ, ਮੈਂ ਘਰ ਕਿਵੇਂ ਜਾਵਾਂਗੇ।
1: ਹੁਣ
0: ਘਰ ਉਹਨਾਂ ਦਾ ਜਿਹੜਾ ਸੀ ਕੋਈ 25 ਕਿਲੋਮੀਟਰ ਦੂਰ ਸੀ ਤੇ ਬਹਿਰ ਵੀ ਮਗਰੇ ਵਾਉਣ ਵਾਲੀ ਸੀ। ਡਾਕਟਰ ਸਾਹਿਬ ਬਾਕੀ ਦਵਾਈ ਮੈਂ ਸਾਰੀ ਖਾ ਲਵਾਂਗੀ ਆਰਾਮ ਨਾਲ, ਪਰ ਮੇਰਾ ਨਾ ਸ਼ਾਮ ਤੋਂ ਬਾਅਦ ਵਾਲਾ ਡਰ ਖਤਮ ਹੋ ਜਾਵੇ। ਮੈਂ ਬਹਿਰ ਹਾਰਨ ਵਜੇ ਤੇ ਮੈਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ। ਮੈਂ ਉਹਨੂੰ ਬੜਾ ਗੌਰ ਨਾਲ ਵੇਖਣ ਡਿਆ ਸੀ ਔਰ ਬੜਾ ਸੋਚਦਾ ਪਿਆ ਸੀ ਕਿ ਬਈ ਇਤਨੀ ਦਿਮਾਗ ਵੀ ਠੀਕ ਹੈ, ਹੱਥ ਵੀ ਠੀਕ ਹੈ ਔਰ ਅਕਲ ਸ਼ਊਰ ਉਹਦਾ ਬੱਚਾ ਵੀ ਨਾਲ ਸੀ, ਸਾਰਾ ਕੁਛ ਠੀਕ ਹੈ, ਔਰ ਫਿਰ ਵੀ ਇੱਕ ਦਿਮਾਗ ਦੇ ਵਿੱਚ ਖੌਫ ਜਿਹਾ ਪੈਦਾ ਹੋ ਗਿਆ ਜਿਵੇਂ ਸ਼ਾਮ ਹੋਣੀ ਉਸ ਬਾਅਦ ਡਰ ਆ ਜਾਣਾ। ਇਨਸਾਨ ਦੇ ਵਾਸਤੇ ਕੁਝ ਨਹੀਂ ਹੁੰਦਾ।
1: ਜੀ ਜੀ ਜੀ ਜੀ।
0: ਬਾਕੀ ਮੁਸਬੇ ਸੋਚਣਾ ਚਾਹੀਦਾ, ਅੱਲਾ ਪਾਕ ਅਗੇ ਕਰਮ ਕਰਦਾ।
1: ਇਹ ਵੀ ਇੱਕ ਅੱਛੀ ਗੱਲ ਸੀ ਕਿ ਉਹਨਾਂ ਅਗਰ ਇਸ ਬਾਰੇ ਉਹਨਾਂ ਨੂੰ ਪਤਾ ਹੈ ਆਪਣੇ ਮਿਜ਼ਾਜ ਦਾ, ਆਪਣੀ ਤਬੀਅਤ ਦਾ, ਤੇ ਉਹਦੀ ਬਿਹਤਰੀ ਵਾਸਤੇ ਵੀ ਡਾਕਟਰ ਕੋਲ ਗਈਆਂ ਨੇ ਤੇ ਉਹਨਾਂ ਨੇ ਉਹਦੀ ਬਿਹਤਰੀ ਵਾਸਤੇ ਇਕਦਾਮਾਤ ਕਰਨੇ ਸ਼ੁਰੂ ਕੀਤੇ ਨੇ। ਇਹ ਵੀ ਬਹੁਤ ਜ਼ਰੂਰੀ ਹੈ।
0: ਦੋ ਦਫਾ ਯਾਨੀ ਕਿ ਦਵਾਈ ਲੈ ਚੁੱਕੇ ਸੀ ਤੇ ਫਿਰ ਬਾਰ-ਬਾਰ ਇਹੀ ਗੱਲ ਰਿਪੀਟ, ਡਾਕਟਰ ਸਾਹਿਬ ਮੇਰਾ ਡਰ ਖਤਮ ਹੋ ਜਾਣਾ, ਦਵਾਈ ਖਾਣ ਮੈਂ 6 ਮਹੀਨੇ ਖਾਂਦੀ ਰਵਾਂਗੀ, 6 ਮਹੀਨੇ 9 ਮਹੀਨੇ ਕੋਈ ਮਸਲਾ ਨਹੀਂ ਦਵਾਈ ਖਾਣੇ।
1: ਸਹੀ ਸਹੀ ਠੀਕ
0: ਹੈ। ਡਾਕਟਰ ਰਿਪੀਟ ਕਰਦਾ ਪਿਆ ਸੀ ਕਿ ਨਹੀਂ ਤੁਸੀਂ ਨਾ ਥੋੜੀ ਜਿਹੀ ਯਾਨੀ ਕਿ ਵਰਜਿਸ਼ ਕਰੋ, ਬਾਹਰ ਨਿਕਲੇ ਕਰੋ, ਜਦੋਂ ਸ਼ਾਮ ਹੁੰਦੀ ਤੇ ਘਰ ਥੋੜਾ ਜਿਹਾ ਬਾਹਰ ਨਿਕਲਿਆ ਟੁਰਿਆ ਫਿਰਿਆ ਕੋਈ ਨਹੀਂ, ਉਸ ਬਾਅਦ ਖਤਮ ਹੋ ਜਾਏਗਾ ਦਵਾਈ ਜਿਹੜੀ ਉਹ ਸੀ।
1: ਬਿਲਕੁਲ ਸਹੀ, ਬਿਲਕੁਲ ਸਹੀ ਜੀ, ਬਹੁਤ ਸ਼ੁਕਰੀਆ ਅਹਿਸਨ ਖਾਨ।
0: ਬਾਕੀ ਸਾਡੇ ਜਿੰਨੇ ਭੈਣ ਭਰਾ ਹੁੰਦੇ ਪੈ ਨਾਰਾਜ਼ ਹੋ ਜਾਂਦੇ ਨੇ, ਅਸੀਂ ਉਹਨਾਂ ਨੂੰ ਸਲਾਮ ਨਾ ਦੇਈਏ ਤੇ।
1: ਜੀ ਜੀ ਦਿਓ ਜੀ।
0: ਆਪਣੇ ਆਪਣੇ ਬਰਫੀ ਵਾਲੇ ਭਾਈ ਨੇ ਅਮਰਜ਼ਾ ਚੌਧਰੀ ਸਾਹਿਬ ਨੇ,
1: ਜੀ ਜੀ ਜੀ,
0: ਔਰ ਅਹਿਮ ਇਜਾਜ਼ ਅਲੀ ਸਾਹਿਬ ਨੇ
1: ਠੀਕ ਹੈ
0: ਮੈਸੇਜ ਕਰਦੇ ਨੇ।
1: ਜੀ ਜੀ।
0: ਇਸ ਤੋਂ ਇਲਾਵਾ ਸਾਜਦਾ ਸਾਹਿਬਾ ਨੇ
1: ਜੀ,
0: ਔਰ ਯਕੀਨ ਕਰ ਮੈਂ ਨਾ ਹੀ ਭੁੱਲ ਜਾਂਦੇ ਨੇ ਸਾਰਿਆਂ ਨੇ।
1: ਚਲੋ ਜੀ, ਸਾਰਿਆਂ ਨੂੰ ਸਲਾਮ ਪਹੁੰਚ ਗਿਆ।
0: ਸਾਰਿਆਂ ਨੂੰ ਸਲਾਮ ਆ ਸਕੇ।
1: ਓਕੇ
0: ਸਾਰਾ ਹੋ ਗਈ ਪਾਕਿਸਤਾਨ ਜਿਤਨੇ ਇਹਨਾਂ ਸਭ ਨੂੰ ਤਾਰਿਕ ਸਾਹਿਬ ਨੇ
1: ਸਮਾਂ ਬਾਕੀ ਵੀ ਖੈਰ ਅੱਛੇ ਹੁੰਦੇ ਨੇ। ਐਸ ਸਾਜਿਦਾ ਜ਼ਹੂਰ ਸਾਹਿਬਾ ਸਾਡੇ ਨਾਲ ਮੌਜੂਦ ਨੇ, ਤੁਸੀਂ ਵੀ ਕਹਿ ਰਹੇ ਹੋ ਕਿ ਸਾਡੀ ਆਪਣੀ ਆਰਜ਼ੀ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਥੈਂਕ ਯੂ ਜੀ। ਜੀ ਆਇਆਂ ਨੂੰ ਕਹਿੰਦੇ ਆਪਣੇ ਪ੍ਰੋਗਰਾਮ 'ਚ ਸਜਾਦ ਅਲੀ ਲਾਡਲਾ ਸਾਨੂੰ ਸੁਣਦੇ, ਆਪੀ ਜਾਨ ਨੂੰ ਮੇਰੇ ਵੱਲੋਂ ਬਹੁਤ ਹੀ ਅਦਬ ਅਤੇ ਇਹਤਰਾਮ ਨਾਲ ਸਲਾਮ ਅਤੇ ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਸਦਾ ਸਲਾਮਤ ਰਹੋ, ਕੋਈ ਪਰੇਸ਼ਾਨੀ ਕੋਲ ਨਾ ਆਏ। ਗ੍ਰੇਟ ਸ਼ੋਅ, ਥੈਂਕ ਯੂ ਸੋ ਮਚ ਸਜਾਦ ਅਲੀ ਲਾਡਲਾ। ਤਮਾਮ ਲਿਸਨਰਸ ਬਾਰੇ ਵੀ ਪੁੱਛ ਰਹੇ ਹੋ, ਸਾਰੇ ਠੀਕ ਠਾਕ ਨੇ ਜੀ ਅਲਹਮਦੁਲਿਲਾ। ਮੁਹੰਮਦ ਨਈਮ ਟੇਲਰ ਸਾਨੂੰ ਸੁਣਦੇ ਨੇ, ਆਪੀ ਜੀ ਸਦਾ ਸਲਾਮਤ ਰਹੋ, ਬਿਊਟੀਫੁਲ ਆਜ ਏ ਬਿਊਟੀਫੁਲ ਸ਼ੋਅ, ਥੈਂਕ ਯੂ ਸੋ ਮਚ। ਯਾਰ ਪਰਦੇਸੀ, ਫਿਰ ਤੋਂ ਤੁਹਾਡਾ ਕਮੈਂਟ ਆ ਗਿਆ, ਲੇਕਿਨ ਸ਼ੁਕਰੀਆ ਦਾ ਕਮੈਂਟ ਨਹੀਂ ਆਇਆ, ਪਤਾ ਨਹੀਂ ਹੁਣ ਤੁਸੀਂ ਆਪਣੀ ਫਰਮਾਇਸ਼ ਸੁਣੀ ਹੈ ਕਿ ਨਹੀਂ ਸੁਣੀ। ਉਮੈਰ ਸ਼ੇਖ ਸਾਨੂੰ ਸੁਣਦੇ ਨੇ, ਸਲਾਮ ਆਰਜੇ, ਵਾਲੇਕੁਮ ਅਸਲਾਮ, ਥੈਂਕ ਯੂ ਸੋ ਮਚ। ਸਜਾਦ ਅਲੀ ਲਾਡਲਾ ਨੇ ਕਿਹਾ ਕਿ ਅਹਿਸਨ ਭਾਈ ਸਲਾਮਤ ਰਹੋ, ਗ੍ਰੇਟ ਕਾਲ। ਓਕੇ ਜੀ, ਅਸਲਾਮ ਅਲੈਕੁਮ ਜੀ ਆਇਆਂ ਨੂੰ।
2: ਵਾਲੇਕੁਮ ਅਸਲਾਮ ਸਨਾ ਪਾਪੀ, ਕੀ ਹਾਲ ਹੈ?
1: ਮੈਂ ਠੀਕ ਠਾਕ। ਰਿਮਸ਼ਾ ਕੇ ਰਿਮਸ਼ਾ
2: ਜੀ? ਰਿਮਸ਼ਾ,
1: ਰਿਮਸ਼ਾ, ਰਿਮਸ਼ਾ ਕੈਸੇ ਹੋ? ਠੀਕ ਹੋ?
2: ਅਲਹਮਦੁਲਿਲਾ ਜੀ, ਤੁਸੀਂ ਸੁਣਾਓ?
1: ਮੈਂ ਅਲਹਮਦੁਲਿਲਾ ਜੀ, ਤੁਹਾਡੀ ਦੁਆ ਨਾਲ ਬਿਹਤਰੀਨ।
2: ਮਾਸ਼ਾਅੱਲਾ ਜੀ, ਮਾਸ਼ਾਅੱਲਾ, ਅੱਲਾ ਪਾਕ ਤੁਹਾਨੂੰ ਠੀਕ ਹੀ ਰੱਖੇ।
1: ਸੁਮਾ ਅਮੀਨ। ਕਦੀ ਵਹਿਮ ਪਾਲਿਆ ਰਮਸ਼ਾ ਜਾਂ ਰਿਮਸ਼ਾ?
2: ਜੀ ਬੜਾ, ਅੱਜ ਮੈਂ ਦੂਜੇ ਨੂੰ ਵਹਿਮ ਪਾਉਂਦੀ ਹਾਂ।
1: ਐਸੇ ਹੀ? ਅੱਛਾ,
2: ਖੁਦ ਵਹਿਮ ਦੇ ਵਿੱਚ ਹੁੰਦੀ ਸੀ, ਮੈਂ ਦੂਜੇ ਨੂੰ ਵਹਿਮ ਦੇ ਵਿੱਚ ਪਾਉਂਦੀ ਹਾਂ।
1: ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਮਤਲਬ ਇੰਝ ਮਹਿਫਿਲ 'ਚ ਬੈਠੇ ਹੋ ਤੁਸੀਂ, ਕਹੋ ਉਹ ਨਾ ਆਂਟੀ ਜੀ ਤੁਹਾਡੇ ਬਾਰੇ ਗੱਲ ਹੋ ਰਹੀ ਆ, ਉਹ ਦੇਖੋ ਜ਼ਰਾ ਉਧਰੋਂ ਇਸ਼ਾਰਾ ਕੀਤਾ ਉਹਨਾਂ, ਇੰਝ ਕਰ ਦਿਓ।
2: ਬਿਲਕੁਲ ਐਸੇ ਹੀ ਹੈ। ਮੈਂ ਨਾ ਕਦੀ ਕਦਾਰ ਇੱਕ ਵਾਰੀ ਨਾ ਮੈਂ ਸ਼ਾਦੀ ਤੇ ਗਈ, ਸ਼ਾਦੀ ਤੇ ਨਾ ਮੇਰੀ ਦੋਸਤਾਂ ਵੀ ਸੀ ਤੇ ਕਾਫੀਆਂ ਸਹੇਲੀਆਂ ਆਈ ਸੀ, ਮੇਰੀ ਕਜ਼ਨਾਂ ਬੈਠੀਆਂ ਸੀ।
1: ਅੱਛਾ,
2: ਉਹ ਆਪਸ ਦੇ ਵਿੱਚ ਨਾ ਮੇਰੀ ਤਰਫ ਮੂੰਹ ਕਰਕੇ ਗੱਲਾਂ ਕਰਦੀ ਪਈ ਸੀ। ਮੈਂ ਸਮਝੀ ਮੇਰੇ ਬਾਰੇ ਦੇ ਵਿੱਚ ਗੱਲ ਕਰਦੀ, ਮੈਂ ਵੀ 3-4 ਕੁੜੀਆਂ ਨੂੰ ਜਮ੍ਹਾਂ ਕੀਤੀਆਂ ਤੇ ਉਹਨਾਂ ਦੇ ਤਰਫ ਨਾ ਇਸ਼ਾਰਾ ਕਰਕੇ ਗੱਲ ਕਰਨ ਲੱਗ ਗਈ। ਮੈਂ ਕਿਹਾ ਤੁਸੀਂ ਮੈਨੂੰ ਵਹਿਮ ਦੇ ਵਿੱਚ ਪਾਉਂਦੇ ਵੀ ਮੈਂ ਤੁਹਾਨੂੰ ਪਾਉਂਦੀ ਹਾਂ।
1: ਵਾਹ ਵਾਹ ਵਾਹ, ਬੜਾ ਤੁਸੀਂ ਨਾ ਬੈਸਟ ਇੱਕ ਹੱਲ ਵੀ ਜਿਹੜਾ ਦੇ ਛੱਡਿਆ, ਠੀਕ ਹੋ ਗਿਆ।
2: ਅਗਲੇ ਬੰਦੇ ਨੇ ਵਹਿਮ ਚ ਪਾ ਦੋ, ਬਸ ਤੁਹਾਨੂੰ ਵਹਿਮ ਦੇ ਵਿੱਚ ਪਾਉਂਦਾ ਪੈਣਾ, ਤੁਸੀਂ ਉਹਨੂੰ ਪਾ ਦੋ,
1: ਬਸ ਠੀਕ ਹੋ ਗਿਆ। ਜ਼ਬਰਦਸਤ ਜੀ, ਜ਼ਬਰਦਸਤ। ਹੋਰ ਕੁਝ ਕਹਿਣਾ ਚਾਹੁੰਦੇ
2: ਹੋ? ਮੈਂ ਮਸ਼ਵਰਾ ਦਿੱਤਾ ਮੈਂ ਤੁਹਾਨੂੰ, ਮੈਂ ਇਹ ਕੀਤਾ ਹੈ ਨਾ, ਇਸ ਲਈ ਮੈਂ ਆਪਕੋ ਕਹਿ ਦਿਆ ਬੰਦਾ, ਬਸ ਇਹ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਯੂਆਰ ਲਿਸਨਿੰਗ ਟੂ FM 101 ਬਲੇ ਬਲੇ ਓਸ਼ਾ ਓਸ਼ਾ
2: ਸੱਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
3: ਜ਼ਫਰ
2: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ FM 101 101 101

0: ਜੀ ਜਨਾਬ ਜੀ ਇਹਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ ਜ਼ੈਨਬ ਅਰਸ਼ਦ ਹੈ ਤੁਹਾਡੇ ਨਾਲ ਨਾਲ ਠੀਕ 3 ਵਜੇ ਤਾਈਂ। ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ ਐਂਡ ਅਸਲਾਮ ਅਲੈਕੁਮ 101 ਕੇ ਸਭੀ ਸੁਣਨ ਵਾਲਿਆਂ ਨੂੰ ਮੇਰੀ ਤਰਫੋਂ ਹੱਸਦਾ ਮੁਸਕੁਰਾਉਂਦਾ ਹੋਇਆ ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ ਜੀ, ਅਲਹਮਦੁਲਿਲਾ, ਤੁਸੀਂ ਠੀਕ ਹੋ
1: ਜੀ? ਅੱਲਾ ਦਾ ਸ਼ੁਕਰ, ਅਲਹਮਦੁਲਿਲਾ, ਮੈਂ ਬਿਲਕੁਲ ਠੀਕ ਠਾਕ। ਮੈਨੂੰ ਜਨਮ ਜੀ, ਤੁਸੀਂ ਕਿੱਥੇ? ਤੁਸੀਂ?
0: ਮੈਂ ਮੌਜਾਂ ਜੀ, ਅਲਹਮਦੁਲਿਲਾ। ਸ਼ਮੀ ਮਾਪੀ, ਵਹਿਮ ਪਾ ਲਿਆ ਕਦੀ? ਕਹਿੰਦੇ ਨੇ ਬਿੱਲੀ ਪਾ ਲਓ, ਕੋਈ ਹੋਰ ਜਾਨਵਰ ਪਾ ਲਓ, ਪਰ ਵਹਿਮ ਨਾ ਪਾ ਲਓ।
1: ਤੁਹਾਡੇ ਦਿਲ ਚ ਕੋਈ ਵਹਿਮ ਆਇਆ, ਤੁਸੀਂ ਓਹਨੂੰ ਕਲੀਅਰ ਕਰ ਲਓ, ਦੇਖ ਲਓ, ਉਸ ਗੱਲ ਨੂੰ ਸਾਫ਼ ਕਰ ਲਓ, ਵਾਧ ਕਰ ਲਓ ਕਿ ਬਈ ਕੀ ਗੱਲ, ਕਿਹੜੀ ਕੰਮ ਕਿਸੇ ਨੇ ਕਿਹਾ ਹੋਵੇ, ਇਸ ਤਰ੍ਹਾਂ ਹੈ ਕਿ ਨਹੀਂ ਇਸ ਤਰ੍ਹਾਂ ਹੈ, ਤੇ ਵਹਿਮ ਨਹੀਂ ਕਰਨਾ ਚਾਹੀਦਾ। ਵਹਿਮ ਦਾ ਵਿੱਚ ਕੋਈ ਇਲਾਜ ਹੀ ਨਹੀਂ ਹੈ।
0: ਬਿਲਕੁਲ ਸਹੀ, ਬਿਲਕੁਲ ਸਹੀ, ਤੁਸੀਂ ਵੀ ਨਹੀਂ ਕਰਦੇ, ਠੀਕ ਹੋ ਗਿਆ।
1: ਨਾ ਨਾ ਨਾ, ਮੈਂ ਨਹੀਂ ਕਰਦੀ,
0: ਬਸ ਸਹੀ ਆ ਜੀ। ਚਲੋ ਜੀ, ਚੰਗੀ ਗੱਲ ਹੈ।
1: ਰਹਿਣਾ ਜੀ, ਬਹੁਤ ਅੱਛਾ ਸ਼ੋ ਹਮੇਸ਼ਾ ਦੀ ਤਰ੍ਹਾਂ। ਮੈਂ ਤੇ ਜੈਸੇ ਕਹਿੰਦੀ ਕਿੰਨੀ ਵਾਰੀ ਕਿਹਾ ਕਿ ਮੈਨੂੰ ਦੋ ਸ਼ੋ ਤੁਸੀਂ ਕਰ ਦੇਵੋ ਸਾਡੇ ਜਿਹੜੇ ਨੇ ਆਪਣੇ। ਹਾਂਜੀ,
0: ਚਲੋ ਇਨਸ਼ਾਅੱਲਾ।
1: ਤੁਸੀਂ ਯਕੀਨ ਕਰੋ ਕਿ ਜਿਹੜੇ ਚੀਜ਼ਾਂ ਨਾਯਾਬ ਨੇ ਉਹ ਹੀ ਕੰਮ ਨੇ।
0: ਅੱਛਾ,
1: ਹਾਂਜੀ,
0: ਠੀਕ ਹੈ।
1: ਘੱਟ ਤੋਂ ਘੱਟ ਦੋ ਸ਼ੋ ਹੋਣੇ ਚਾਹੀਦੇ ਨੇ।
0: ਚਲੋ ਜੀ, ਤੁਹਾਡਾ ਮੈਸੇਜ ਪਹੁੰਚ ਗਿਆ।
1: ਸੁਣ ਰਹੀਆਂ ਨੇ, ਤੁਹਾਡੀ ਟੀਮ ਸਾਰੀ ਸੁਣ ਰਹੀ ਹੈ
0: ਜੀ।
1: ਅਗਰ ਦੋ ਸ਼ੋ ਕਰ ਦੇਣ ਤੋਂ
0: ਸ਼ਮੀ ਮਾਪੀ, ਆਪਣਾ ਬਹੁਤ ਖਿਆਲ ਰੱਖੋ, ਠੀਕ ਹੈ?
1: ਕੁਛ ਮੇਰੇ ਸਲਾਮੇ ਖਲੂਸ ਕਹਿ ਲੈਂਦਾ।
0: ਜ਼ਰੂਰ ਜ਼ਰੂਰ,
1: ਸਾਰੇ ਫਰਿਸ਼ਤ ਸਾਡੇ ਤਾਰਿਕ ਭਾਈ ਕੋਇਤ ਵਾਲੇ ਨੇ, ਹਨੀਫ ਭਾਈ ਨੇ
0: ਜੀ।
1: ਮੈਂ ਸੁਣ ਰਹੀ ਸੀ ਪ੍ਰੋਗਰਾਮ ਸਮਨਾ ਬਾਅਦ ਤੋਂ ਸਾਡੇ ਸਲਮਾਨ ਭੱਟ ਭਾਈ ਆਏ ਸੀ
0: ਜੀ ਜੀ,
1: ਉਹ ਯਾਦ ਕਰ ਰਹੇ ਸੀ, ਉਹਨਾਂ ਨੂੰ ਬਹੁਤ ਬਹੁਤ ਸਲਾਮ। ਤੇ ਉਹ ਕਿਸੇ ਦਿਨ ਕਹਿ ਰਹੇ ਸੀ ਕਿ ਆਪੀ ਜੀ ਗਾਣਾ ਸੁਣਾ ਦੇਣਾ
0: ਜੀ ਜੀ,
1: ਥੋੜੀ ਜਿਹੀ ਗਲਾ ਮੇਰਾ ਸਹੀ ਹੋ ਰਿਹਾ, ਮੈਂ ਜ਼ਰੂਰ ਉਹਨਾਂ ਨੂੰ ਉਹਨਾਂ ਦੀ ਫਰਮਾਇਸ਼ ਗਾਣਾ ਸੁਣਾ।
0: ਠੀਕ ਹੋ ਗਿਆ, ਸਾਨੂੰ ਇੰਤਜ਼ਾਰ ਰਹੇਗਾ, ਠੀਕ ਹੈ ਸ਼ਮੀ ਮਾਪੀ, ਆਪਣਾ ਬਹੁਤ ਖਿਆਲ ਰੱਖਿਓ।
1: ਕੁਝ ਨਾਮ ਰਹਿ ਗਏ ਨੇ, ਫਰੀ ਵੀ ਕੋਸ਼ਿਸ਼ ਕਰ ਰਹੀ ਹੋ ਨਿਕਾਲ ਮਿਲਾਉਣ ਦੀ,
0: ਇਨਸ਼ਾਅੱਲਾ।
1: ਬੇਕ ਸਾਜਦਾ ਸਭ ਨੂੰ ਮੇਰੀ ਤਰਫੋਂ ਬਹੁਤ ਬਹੁਤ ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ, ਅੱਲਾ ਹਾਫਿਜ਼ੀ, ਖੁਦਾ ਹਾਫਿਜ਼, ਅੱਲਾ ਹਾਫਿਜ਼, ਥੈਂਕ ਯੂ ਸੋ ਮਚ, ਅੱਲਾ ਹਾਫਿਜ਼। ਸ਼ਮੀ ਮਾਪੀ ਸਾਡੇ ਨਾਲ ਮੌਜੂਦ ਰਹੀਆਂ। ਸਿਸਟਰ ਜੀ ਸਲਾਮ ਅਲੈਕੁਮ ਅਸਲਾਮ, ਬਾਬਰ ਅਲੀ, ਨਵਾਜ਼ ਅਲੀ, ਨਿਫਾਜ਼ ਅਲੀ, ਫਿਆਜ਼ ਅਲੀ, ਮੋਹਸਿਨ ਖਾਨ, ਅਫਨਾਨ ਖਾਨ, ਅਖਤਰ ਖਾਨ, ਗੁਲ ਤਾਸੀਰ, ਸੈਦ ਨੂਰ, ਜ਼ੈਦੁੱਲਾ, ਜ਼ਿਆਉੱਲਾ ਅਤੇ ਤਮਾਮ ਫਰੈਂਡਸ ਵੱਲੋਂ ਬਹੁਤ ਸਾਰਾ ਸਲਾਮ ਆ ਗਿਆ। ਵਾਲੇਕੁਮ ਅਸਲਾਮ, ਸਭ ਦਾ ਬਹੁਤ ਸ਼ੁਕਰੀਆ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਅਸਲਾਮ ਅਲੈਕੁਮ ਸਾਮਾਈਨ ਪ੍ਰੋਗਰਾਮ ਜਾਨ ਹੈ ਅਤੇ ਜਹਾਨ ਹੈ ਅਤੇ ਨਾਲ ਤਾਹਿਰਾ ਜਬੀਨ ਹਾਜ਼ਰ ਹੈ ਅੱਜ ਸਾਡੇ ਪ੍ਰੋਗਰਾਮ ਵਿੱਚ ਸਾਡੇ ਮਹਿਮਾਨ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ ਡਾਕਟਰ ਸਾਹਿਬ ਸਾਬਕਾ ਵਾਈਸ ਪ੍ਰਿੰਸੀਪਲ ਨੇ ਲਾਹੌਰ ਮੈਡੀਕਲ ਕਾਲਜ ਦੇ ਵਿੱਚ ਅਤੇ ਇਹਨਾਂ ਦਾ ਇਸ ਸ਼ੋਬੇ ਦੇ ਵਿੱਚ 30 ਸਾਲਾਂ ਤਜਰਬਾ ਹੈ ਸਾਮਾਈਨ ਤੁਹਾਨੂੰ ਕੋਈ ਵੀ ਮਸਲਾ ਹੋਏ ਤੁਸੀਂ ਕਲੀਨਿਕ ਆ ਸਕਦੇ ਹੋ ਅਗਰ ਕੋਈ ਮਰੀਜ਼ ਕਲੀਨਿਕ ਨਹੀਂ ਆ ਸਕਦਾ ਤਾਂ ਉਹ ਡਾਕ ਦੇ ਜ਼ਰੀਏ ਵੀ ਡਾਕਟਰ ਸਾਹਿਬ ਕੋਲੋਂ ਦਵਾਈ ਮੰਗਵਾ ਸਕਦਾ ਹੈ ਡਾਕਟਰ ਸਾਹਿਬ ਦਾ ਪਤਾ ਨੋਟ ਕਰ ਲਵੋ ਅਨਵਰ ਹਸਪਤਾਲ ਨਜ਼ਦ ਥਾਣਾ ਬਦਾਮੀ ਬਾਗ ਲਾਹੌਰ ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 0300441380 ਯਾਨੀ 0300-44-13-860 ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹਾ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ ਇਸ ਦੌਰਾਨ ਤੁਸੀਂ ਕਲੀਨਿਕ ਆ ਸਕਦੇ ਹੋ ਔਰ ਜਿਹੜੇ ਮਰੀਜ਼ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਨੇ ਅਤੇ ਪ੍ਰੋਗਰਾਮ ਦਾ ਆਗਾਜ਼ ਕਰਨੇ ਆ ਸਾਡੇ ਨਾਲ ਮੌਜੂਦ ਨੇ ਹੋਮਿਓ ਪ੍ਰੋਫੈਸਰ ਡਾਕਟਰ ਮੁਹੰਮਦ ਸਈਦ ਅਨਵਰ ਸੁਲੈਰੀ ਸਾਹਿਬ ਅਸਲਾਮ ਅਲੈਕੁਮ ਡਾਕਟਰ ਸਾਹਿਬ
2: ਵਾਲੇਕੁਮ ਸਲਾਮ
1: ਡਾਕਟਰ ਸਾਹਿਬ ਅੱਜ ਸਾਨੂੰ ਕਾਫ਼ੀ ਮੈਸੇਜ ਮਸੂਲ ਹੋਏ ਨੇ ਇਹ ਪਹਿਲਾ ਮੈਸੇਜ ਮੈਂ ਪੜ੍ਹ ਰਹੀ ਹਾਂ ਇਹ ਸਾਨੂੰ ਕੀਤਾ ਹੈ ਮੁਹੰਮਦ ਰਿਆਜ਼ ਨੇ ਇਹ ਲਿਖਦੇ ਨੇ ਕਿ ਲਾਹੌਰ ਤੋਂ ਮੈਸੇਜ ਕੀਤਾ ਇਹਨਾਂ ਨੇ ਇਹਨਾਂ ਨੂੰ ਸ਼ੂਗਰ ਦਾ ਮਸਲਾ ਸੀ ਉਹ ਸ਼ੂਗਰ ਵੀ ਇਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਸੀ ਇਹ ਕਹਿ ਰਹੇ ਨੇ ਕਿ ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲਈ ਸੀ ਸ਼ੂਗਰ ਦੀ ਹੁਣ ਮੇਰੀ ਸ਼ੂਗਰ ਕੰਟਰੋਲ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਵੀ ਮਹਿਸੂਸ ਹੁੰਦੀ ਸੀ ਥਕਾਵਟ ਰਹਿੰਦੀ ਸੀ ਇਹਨਾਂ ਦਵਾਈ 1 ਮਹੀਨਾ ਖਾਧੀ ਹੈ ਔਰ ਇਹ ਕਹਿ ਰਹੇ ਨੇ ਕਿ ਮੇਰੀ ਸ਼ੂਗਰ ਕੰਟਰੋਲ ਹੈ ਅਤੇ ਡਾਕਟਰ ਸਾਹਿਬ ਤੁਸੀਂ ਨਾ ਮੈਨੂੰ ਮਜ਼ੀਦ ਦਵਾਈ ਅਰਸਾਲ ਕਰ ਦਿਓ
2: ਜੀ ਬਿਲਕੁਲ ਸ਼ੂਗਰ ਦਾ ਵੀ ਹੋਮਿਓਪੈਥਿਕ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ ਅਤੇ ਇਹੀ ਵਜ੍ਹਾ ਕਿ ਤੁਸੀਂ ਹੋਮਿਓਪੈਥਿਕ ਦਵਾਈਆਂ ਖਾਧੀਆਂ ਨੇ ਅਤੇ ਤੁਹਾਡੀ ਸ਼ੂਗਰ ਕੰਟਰੋਲ ਹੋ ਗਈ ਹੈ ਅਤੇ ਇਹੀ ਵਜ੍ਹਾ ਕਿ ਤੁਸੀਂ ਦਵਾਈ ਖਾਧੀ ਹੈ ਅਤੇ 1 ਮਹੀਨੇ ਤੁਹਾਡੀ ਕੰਟਰੋਲ ਹੋ ਗਈ ਹੈ ਤੁਹਾਡੀ ਸ਼ੂਗਰ ਜਿਹੜੀ ਹੈ 550 ਤੋਂ ਜ਼ਿਆਦਾ ਆ ਰਹੀ ਸੀ ਜਿਸ ਟਾਈਮ ਮੇਰੇ ਕੋਲ ਆਇਓ ਬਾਕੀ ਤੁਸੀਂ ਪਰਹੇਜ਼ ਵੀ ਕਰੋ ਪੈਦਲ ਚੱਲਿਆ ਕਰੋ ਰੋਜ਼ਾਨਾ ਕਮ ਅਜ਼ ਕਮ 20 ਮਿੰਟ ਰੋਜ਼ਾਨਾ ਪੈਦਲ ਚੱਲੋ ਮਿੱਠੀਆਂ ਚੀਜ਼ਾਂ ਦਾ ਬੇਕਰੀ ਦੀਆਂ ਚੀਜ਼ਾਂ ਦਾ ਤੁਸੀਂ ਪਰਹੇਜ਼ ਰੱਖੋ ਸਬਜ਼ੀਆਂ ਦਾਲਾਂ ਤੁਸੀਂ ਇਸਤੇਮਾਲ ਕਰੋ ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ ਮਜ਼ੀਦ ਜੇ ਦਵਾਈ ਤੁਸੀਂ ਖਾਣੀ ਹੈ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ ਤੁਸੀਂ ਇਸਤੇਮਾਲ ਕਰੋ ਅੱਲਾਹ ਬਿਹਤਰ ਕਰੇਗਾ
1: ਡਾਕਟਰ ਸਾਹਿਬ ਅਗਲਾ ਸਾਨੂੰ ਮੈਸੇਜ ਕੀਤਾ ਜੇ ਅਕਰਮ ਸਾਹਿਬ ਨੇ ਸ਼ੇਖੂਪੁਰਾ ਤੋਂ
2: ਜੀ
1: ਇਹ ਲਿਖਦੇ ਨੇ ਕਿ ਮੈਨੂੰ ਨਜ਼ਰ ਦਾ ਮਸਲਾ ਸੀ ਯਾਨੀ ਨਜ਼ਰ ਵੀ ਕਮਜ਼ੋਰ ਸੀ ਇਸ ਤੋਂ ਇਲਾਵਾ ਇਹਨਾਂ ਨੂੰ ਸਫੇਦ ਮੋਤੀਆ ਸੀ
2: ਜੀ
1: ਇਹਨਾਂ ਨੇ ਕਿਹਾ ਹੈ ਕਿ ਮੈਨੂੰ ਡਾਕਟਰਾਂ ਨੇ ਓਪਰੇਸ਼ਨ ਦੇ ਬਾਰੇ 'ਚ ਕਹਿ ਦਿੱਤਾ ਸੀ ਲੇਕਿਨ ਮੈਂ ਕਿਸੇ ਦੇ ਮਸ਼ਵਰੇ ਨਾਲ ਤੁਹਾਡੇ ਕੋਲ ਆਇਆ ਸਾਂ ਇਹਨਾਂ ਨੇ ਦਵਾਈ ਤੁਹਾਡੇ ਕੋਲੋਂ ਖਾਧੀ ਹੈ ਕੋਈ 2 ਮਹੀਨਾ ਇਹ ਕਹਿ ਰਹੇ ਨੇ ਕਿ ਮੇਰਾ ਮੋਤੀਆ ਹੁਣ ਸਾਫ਼ ਹੋ ਗਿਆ ਨਜ਼ਰ ਵੀ ਕਾਫ਼ੀ ਬਿਹਤਰੀ ਮਹਿਸੂਸ ਹੁੰਦੀ ਹੈ ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਵੱਲੋਂ ਕਿਹਾ ਹੈ ਕਰਨ ਵੱਲੋਂ ਇਹਨਾਂ ਨੇ ਕਿਹਾ ਹੈ ਕਿ ਮੈਂ ਹੁਣ ਕਲੀਨਿਕ ਨਹੀਂ ਆ ਸਕਾਂਗਾ ਇਸ ਲਈ ਤੁਸੀਂ ਮੈਨੂੰ VP ਪਾਰਸਲ ਕਰ ਦਿਓ
2: ਹਾਂਜੀ ਸਫੇਦ ਮੋਤੀਆ ਹੋਵੇ ਜਾਂ ਕਾਲਾ ਮੋਤੀਆ ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡਰਾਪ ਅਤੇ ਕਲਕੇਰੀਆ ਫਲੋਰ 12X ਇਹ 4-4 ਗੋਲੀਆਂ ਤੁਸੀਂ 4 ਟਾਈਮ ਖਾਣੀਆਂ ਨੇ ਅਤੇ ਇਸੇ ਦਵਾਈ ਦੇ ਨਾਲ ਤੁਹਾਡਾ ਸਫੇਦ ਮੋਤੀਆ ਹੁਣ ਕਾਫ਼ੀ ਬਿਹਤਰ ਹੋ ਗਿਆ ਹੈ ਮਜ਼ੀਦ ਤੁਸੀਂ 2 ਮਹੀਨੇ ਤੁਸੀਂ ਇਸਤੇਮਾਲ ਕਰੋ ਕਤਰੇ ਵੀ ਪਾਉਣੇ ਨੇ ਤੁਸੀਂ ਸਨੇਰੀਆ ਵਾਲੇ 2-2 ਕਤਰੇ 3 ਟਾਈਮ ਅਤੇ ਕੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ ਜ਼ਿਆਦਾ TV ਨਾ ਦੇਖੋ ਅਗਰ ਤੁਹਾਨੂੰ ਸ਼ੂਗਰ ਹੈ ਤਾਂ ਉਹਨੂੰ ਵੀ ਤੁਸੀਂ ਕੰਟਰੋਲ ਰੱਖੋ ਕਿਉਂਕਿ ਸ਼ੂਗਰ ਵਾਲਿਆਂ ਨੂੰ ਵੀ ਸਫੇਦ ਮੋਤੀ ਹੋ ਜਾਂਦਾ ਹੈ ਇਸ ਵਾਸਤੇ ਉਹਦਾ ਵੀ ਤੁਸੀਂ ਕੰਟਰੋਲ ਰੱਖੋ
1: ਜੀ ਸਾਹਮਣੇ ਸਾਡੇ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਹੋਮਿਓ ਡਾਕਟਰ ਮੁਹੰਮਦ ਸਈਦ ਅਨਵਰ ਸੁਲੈਰੀ ਸਾਹਿਬ ਸਾਬਕਾ ਵਾਈਸ ਪ੍ਰਿੰਸੀਪਲ ਲਾਹੌਰ ਮੈਡੀਕਲ ਕਾਲਜ ਹੈ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ 0300-44-13-860 ਯਾਨੀ 0300-44-13-860 ਜੀ ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ ਇਹ ਰਹੀਮਾ ਬੀਬੀ ਨੇ ਕੀਤਾ ਦੇ ਸ਼ਾਹਦਰਾ ਲਾਹੌਰ ਤੋਂ
2: ਜੀ
1: ਇਹ ਲਿਖਦੀਆਂ ਨੇ ਕਿ ਮੈਨੂੰ ਜੋੜਾਂ ਦੀਆਂ ਦਰਦਾਂ ਦਾ ਬਹੁਤ ਜ਼ਿਆਦਾ ਮਸਲਾ ਸੀ ਪੱਠਿਆਂ 'ਚ ਖਿਚਾਓ ਔਰ ਕਮਜ਼ੋਰੀ ਬਹੁਤ ਮਹਿਸੂਸ ਹੁੰਦੀ ਸੀ ਇਸ ਤੋਂ ਇਲਾਵਾ ਚੱਲਣਾ ਫਿਰਨਾ ਵੀ ਬੜਾ ਮੁਸ਼ਕਲ ਲੱਗ ਰਿਹਾ ਸੀ ਲੱਤਾਂ ਵਜ਼ਨੀ ਹੋ ਜਾਂਦੀਆਂ ਸੀ ਥਕਾਵਟ ਰਹਿੰਦੀ ਸੀ ਅਸਾਬੀ ਕਮਜ਼ੋਰੀ ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ ਕਾਫ਼ੀ ਬਿਹਤਰੀ ਹੈ ਮੇਰੀ ਤਬੀਅਤ ਦੇ ਵਿੱਚ ਜੋੜਾਂ ਦੀਆਂ ਦਰਦਾਂ ਦਾ ਵੀ ਮੈਨੂੰ ਆਰਾਮ ਹੈ ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਭੇਜ ਦਿਓ
2: ਹਾਂਜੀ ਜੋੜਾਂ ਦੀਆਂ ਦਰਦਾਂ ਹੋਣ ਜਾਂ ਗੋਡਿਆਂ ਦੀਆਂ ਦਰਦਾਂ ਜਾਂ ਮੋਹਰਿਆਂ ਦਾ ਮਸਲਾ ਹੋਵੇ ਇਹਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ ਇਹੀ ਵਜ੍ਹਾ ਕਿ ਤੁਸੀਂ ਸਾਡੇ ਕੋਲੋਂ 1 ਮਹੀਨਾ ਦਵਾਈ ਖਾਧੀ ਤੁਹਾਡੇ ਜੋੜਾਂ ਦੀਆਂ ਦਰਦਾਂ ਠੀਕ ਹੋ ਗਈਆਂ ਨੇ ਜੋੜਾਂ ਦੀਆਂ ਦਰਦਾਂ ਆਮ ਤੌਰ 'ਤੇ ਦੋ ਕਿਸਮ ਦੀਆਂ ਹੁੰਦੀਆਂ ਨੇ, ਇੱਕ ਗੋਟੀ ਅਰਥਰਾਈਟਸ ਹੈ, ਦੂਸਰੀ ਰੋਮਾਟਾਇਡ ਅਰਥਰਾਈਟਸ ਹੈ। ਤੁਹਾਨੂੰ ਗੋਟੀ ਅਰਥਰਾਈਟਸ ਸੀ, ਤੁਹਾਡਾ ਯੂਰਿਕ ਐਸਿਡ ਕਾਫੀ ਜ਼ਿਆਦਾ ਆਇਆ ਹੋਇਆ ਸੀ, ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਨੂੰ ਯੂਰਿਕ ਐਸਿਡ ਦੀਆਂ ਵੀ ਦਵਾਈਆਂ ਦਿੱਤੀਆਂ ਨੇ, ਉਹਦੇ ਨਾਲ ਤੁਹਾਡਾ ਉਹ ਵੀ ਠੀਕ ਹੋ ਗਏ ਔਰ ਤੁਹਾਡੀਆਂ ਜੋੜਾਂ ਦੀਆਂ ਦਰਦਾਂ ਵੀ ਠੀਕ ਹੋ ਗਈਆਂ ਨੇ। ਤੁਸੀਂ ਮਜ਼ੀਦ ਅਜੇ 15 ਦਿਨ ਦਵਾਈ ਹੋਰ ਖਾਓ ਅਤੇ ਬਾਕੀ ਤੁਸੀਂ ਪਰਹੇਜ਼ ਵੀ ਕਰੋ, ਨਾਲ ਤੁਸੀਂ ਚਾਵਲ, ਆਲੂ, ਵੱਡਾ ਛੋਟਾ ਗੋਸ਼ਤ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰੋ ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਠੀਕ ਤਾਂ ਤੁਸੀਂ ਹੋ ਗਏ ਹੋ, ਲੇਕਿਨ ਮਜ਼ੀਦ 15 ਦਿਨ ਦਵਾਈ ਤੁਸੀਂ ਜੋੜਾਂ ਦਰਦਾਂ ਵਾਸਤੇ ਹੋਰ ਖਾ ਲਵੋ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਕਰੋ, ਅੱਲਾਹ ਕਰਮ ਕਰੇਗਾ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਰਾਈਵਿੰਡ ਲਾਹੌਰ ਤੋਂ ਕੀਤਾ ਹੈ ਤੋਸੀਫ ਸਾਹਿਬ ਨੇ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ, ਇਹਨਾਂ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਕਾਫੀ ਸਿਹਤ ਹੁਣ ਬਿਹਤਰ ਹੈ, ਸ਼ੂਗਰ ਵੀ ਕੰਟਰੋਲ ਰਹਿੰਦੀ ਹੈ।
2: ਜੀ ਬਿਲਕੁਲ, ਸ਼ੂਗਰ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਕਾਫੀ ਅੱਛੀ ਇਲਾਜ ਇਹਦਾ ਅਤੇ ਕੰਟਰੋਲ ਹੋ ਜਾਂਦੀ ਹੈ, ਜਿੰਨਾ ਮਰਜ਼ੀ ਸ਼ੂਗਰ ਆ ਰਹੀ ਹੋਏ। ਅਤੇ ਸ਼ੂਗਰ ਦੇ ਵੀ ਹਜ਼ਾਰਾਂ ਹੀ ਮਰੀਜ਼ ਨੇ ਇਸ ਟਾਈਮ ਪਾਕਿਸਤਾਨ 'ਚ, 2 ਕਰੋੜ ਮਰੀਜ਼ ਜਿਹੜਾ ਸ਼ੂਗਰ ਦਾ ਹੋ ਚੁੱਕਿਆ ਹੈ। ਐਕਸਰਸਾਈਜ਼ ਨਾ ਕਰਨੀ, ਪੈਦਲ ਨਾ ਚੱਲਣਾ, ਖਾ ਪੀ ਕੇ ਲੇਟਿਆਂ ਰਹਿਣਾ, ਇਹ ਚੀਜ਼ਾਂ ਦੀ ਵਜ੍ਹਾ ਨਾਲ ਵੀ ਕੁਝ ਪਹਿਲੇ ਜ਼ਮਾਨੇ ਦੇ ਵਿੱਚ ਲੋਕ ਦੌੜ ਧੂਪ ਕਰਦੇ ਰਹੇ ਨੇ, ਸਾਈਕਲ ਚਲਾਉਂਦੇ ਰਹੇ ਨੇ, ਪੈਦਲ ਚੱਲਦੇ ਰਹੇ ਨੇ। ਬਹਰਹਾਲ ਸ਼ੂਗਰ ਵਾਸਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ ਅਤੇ 3 ਮਹੀਨੇ ਬਾਅਦ ਤੁਹਾਡਾ ਇੱਕ ਮੇਨ ਟੈਸਟ ਹੋਏਗਾ HbA1c, ਉਹ ਅਸੀਂ 3 ਮਹੀਨੇ ਬਾਅਦ ਕਰਾਉਂਦੇ ਹਾਂ, ਉਹਦੇ 'ਚ ਦੇਖਣਾ ਹੁੰਦਾ ਕਿੰਨੀ ਕੰਟਰੋਲ ਹੈ। HbA1c ਤੁਸੀਂ ਕਰਾ ਕੇ 3 ਮਹੀਨੇ ਬਾਅਦ ਉਹ ਵੀ ਫਿਰ ਸਾਨੂੰ ਭੇਜਣਾ ਹੈ। ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਅੱਲਾਹ ਤਾਲਾ ਆਪਣਾ ਕਰਮ ਕਰੇਗਾ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਮੈਸੇਜ ਸੈਂਡ ਕੀਤਾ ਹੈ ਲਾਹੌਰ ਤੋਂ ਨਾਜ਼ੀਆ ਬੀਬੀ ਨੇ। ਲਿਖਦੀਆਂ ਨੇ ਕਿ ਮੇਰੀ ਉਮਰ 40 ਸਾਲ ਹੈ, ਇਹਨਾਂ ਨੂੰ ਅਕਸਰ ਮਿਹਦੇ ਦਾ ਮਸਲਾ ਰਹਿੰਦਾ ਹੈ, ਯਾਨੀ ਇਹ ਕਹਿੰਦੇ ਨੇ ਕਿ ਮਿਹਦੇ 'ਚ ਤਕਲੀਫ ਰਹਿੰਦੀ ਹੈ, ਜਲਨ, ਇਸ ਤੋਂ ਇਲਾਵਾ ਖਾਣਾ ਵੀ ਹਜ਼ਮ ਨਹੀਂ ਹੁੰਦਾ, ਮਿਹਦਾ ਖਰਾਬ ਰਹਿੰਦਾ ਹੈ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਅਕਸਰ ਖਾਣਾ ਖਾਣ ਤੋਂ ਬਾਅਦ ਅਫਾਰਾ ਜਿਹਾ ਹੋ ਜਾਂਦਾ, ਯਾਨੀ ਖਾਣਾ ਠੀਕ ਹਜ਼ਮ ਨਹੀਂ ਹੁੰਦਾ, ਦਰਦ ਵੀ ਰਹਿੰਦੀ ਹੈ ਮਿਹਦੇ ਦੇ ਵਿੱਚ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲੋਂ ਦਵਾਈ ਮੰਗਵਾਈ ਸੀ, ਮੇਰੇ ਇਸ ਮਸਲੇ ਦਾ ਕਾਫੀ ਹੱਲ ਹੋ ਗਿਆ ਹੈ ਕਿ ਯਾਨੀ ਤਬੀਅਤ ਬਿਹਤਰ ਹੋ ਗਈ ਹੈ, ਖਾਣਾ ਹਜ਼ਮ ਹੋ ਜਾਂਦਾ ਹੈ, ਲੇਕਿਨ ਇਹਨਾਂ ਨੇ ਕਿਹਾ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
2: ਮਿਹਦੇ ਦਾ ਕਿਸੇ ਕਿਸਮ ਦਾ ਕੋਈ ਵੀ ਮਸਲਾ ਹੋਇਆ, ਅੱਲਾਹ ਤਾਲਾ ਦੇ ਫਜ਼ਲ ਨਾਲ ਉਹ ਵੀ ਠੀਕ ਹੋ ਜਾਂਦਾ ਹੈ। ਤੁਹਾਡੀ ਮੈਂ ਐਂਡੋਸਕੋਪੀ ਦੀ ਰਿਪੋਰਟ ਦੇਖੀ ਸੀ, ਉਹਦੇ 'ਚ ਅਲਸਰ ਆਏ ਹੋਏ ਸਨ ਤੁਹਾਨੂੰ, ਅਤੇ ਉਹਦੀ ਵਜ੍ਹਾ ਨਾਲ ਤੁਸੀਂ ਕਾਫੀ ਪਹਿਲੇ ਵੀ ਦਵਾਈਆਂ ਖਾਧੀਆਂ ਸੀ, ਲੇਕਿਨ ਤੁਹਾਡੇ ਸਾਡੀ ਦਵਾਈ ਦੇ ਨਾਲ ਤੁਹਾਡਾ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ। ਅਤੇ ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200, ਇਹ 5 ਕਤਰੇ ਤੁਸੀਂ ਸੁਬਹਾ ਸ਼ਾਮ ਪੀਣੇ ਨੇ। ਇਹ ਦਵਾਈ ਤੁਸੀਂ ਬਾਜ਼ਾਰੋਂ ਲੈ ਕੇ ਵੀ ਪੀ ਸਕਦੇ ਹੋ। ਅਤੇ ਮਿਹਦੇ ਦੇ ਵਿੱਚ ਜਲਨ ਹੋਵੇ, ਅਲਸਰ ਹੋਵੇ, ਜਾਂ ਮਿਹਦੇ 'ਚ ਫਾਰਾ ਹੋਵੇ, ਗੈਸ ਹੋਵੇ, ਭੁੱਖ ਘੱਟ ਲੱਗਦੀ ਹੋਵੇ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕਬਜ਼ ਵਾਸਤੇ ਵੀ ਇਹ ਦਵਾਈ ਬੜੀ ਅੱਛੀ ਹੈ, ਇਹ ਤੁਸੀਂ ਇਸਤੇਮਾਲ ਕਰੋ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ 1 ਮਹੀਨਾ ਤੁਸੀਂ ਕਰਨੀ ਹੈ, ਇਨਸ਼ਾਅੱਲਾ ਮਿਹਦਾ ਤੁਹਾਡਾ ਮਜ਼ੀਦ ਠੀਕ ਹੋ ਜਾਏਗਾ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਹਾਫਜ਼ਾਬਾਦ ਤੋਂ ਰਿਹਾਨ ਸਾਹਿਬ ਨੇ। ਇਹ ਕਹਿੰਦੇ ਨੇ ਕਿ ਮੇਰੇ ਇੱਕ ਬੱਚੇ ਨੂੰ ਪੈਦਾਇਸ਼ੀ ਤੌਰ 'ਤੇ ਅੰਧਰਾਤੇ ਦਾ ਮਸਲਾ
2: ਜੀ,
1: ਔਰ ਇਸ ਤੋਂ ਇਲਾਵਾ ਰੋਸ਼ਨੀ 'ਚ ਉਹਨੂੰ ਕੋਈ ਚੀਜ਼ ਨਜ਼ਰ ਆ ਜਾਂਦੀ ਹੈ ਰਾਤ ਦੇ ਟਾਈਮ, ਇਸ ਤਰ੍ਹਾਂ ਉਹਨੂੰ ਨਜ਼ਰ ਵੀ ਬਹੁਤ ਵੀਕ ਹੈ ਔਰ ਬੱਚਾ ਖੁਦ ਵੀ ਕਮਜ਼ੋਰ ਹੈ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਚੈੱਕ ਕਰਵਾਉਣ ਤੋਂ ਬਾਅਦ ਦਵਾਈ ਲੈ ਕੇ ਗਿਆ ਸੀ, ਮੇਰੇ ਬੱਚੇ ਨੂੰ ਹੁਣ ਕਾਫੀ ਰੋਸ਼ਨੀ ਚੀਜ਼ਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। ਇਹਨਾਂ ਨੇ ਕਿਹਾ ਕਿ ਮਜ਼ੀਦ ਬੱਚੇ ਦੀ ਸਿਹਤ ਵਾਸਤੇ ਔਰ ਨਜ਼ਰ ਦੀ ਬਿਹਤਰੀ ਵਾਸਤੇ ਦਵਾਈ ਅਰਸਾਲ ਕਰ ਦਿਓ।
2: ਅੰਦਰਾਤਾ ਜਿਹੜਾ ਇਹ ਵੀ ਆਮ ਤੌਰ 'ਤੇ ਮਰੂਸੀ ਮਰਜ਼ ਹੈ, ਖਾਨਦਾਨ ਦੇ ਵਿੱਚ ਮੀਆਂ ਬੀਵੀ ਅਗਰ ਆਪਸ 'ਚ ਕਜ਼ਨ ਨੇ ਤਾਂ ਅੱਗੇ ਔਲਾਦ ਨੂੰ ਹੋ ਸਕਦਾ ਹੈ। ਅੰਦਰਾਤੇ ਦੇ ਵਿੱਚ ਆਮ ਤੌਰ 'ਤੇ ਰਾਤ ਨੂੰ ਮਰੀਜ਼ ਨੂੰ ਨਜ਼ਰ ਨਹੀਂ ਆਉਂਦਾ, ਜਿਸ ਵੇਲੇ ਹਨੇਰਾ ਹੁੰਦਾ ਹਨੇਰੇ 'ਚ ਬਿਲਕੁਲ ਨਜ਼ਰ ਨਹੀਂ ਆਉਂਦਾ, ਜਾਂ ਮਾਮੂਲੀ ਨਜ਼ਰ ਆਉਂਦਾ ਹੈ, ਇਸ ਚੀਜ਼ ਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ। ਅਤੇ ਇਹਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਹੋਮਿਓਪੈਥਿਕ ਦੇ ਵਿੱਚ ਬੜਾ ਮੁਅੱਸਰ ਇਲਾਜ ਮੌਜੂਦ ਹੈ। ਅਤੇ ਦਵਾਈ ਤੁਹਾਨੂੰ ਅਜੇ ਲੰਬਾ ਅਰਸਾ ਖਾਣੀ ਪਏਗੀ। ਤੁਹਾਡੀ ਦਵਾਈ ਹੈ ਜੀ ਚਾਈਨਾ 30, ਇਹ 5 ਕਤਰੇ ਸੁਬਹਾ ਸ਼ਾਮ ਪੀਣੇ ਨੇ ਤੁਸੀਂ। ਅਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, VP ਕਰ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 1 ਮਹੀਨਾ ਇਸਤੇਮਾਲ ਕਰੋ, ਉਸ ਤੋਂ ਬਾਅਦ ਦੇਖਾਂਗੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ। ਇਹਨਾਂ ਨੂੰ ਨਾ 2-3 ਮਸਲੇ ਨੇ
2: ਜੀ।
1: ਇਹ ਮੁਰੀਦ ਕੇ ਤੂੰ ਤਈਆ ਸਾਹਿਬ ਨੇ ਮੈਸੇਜ ਕੀਤਾ ਹੈ, ਉਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਿਸ C ਦਾ ਵੀ ਮਸਲਾ ਹੈ, ਇਸ ਤੋਂ ਇਲਾਵਾ ਇਹਨਾਂ ਤਬੀਅਤ ਸੁਸਤ ਰਹਿੰਦੀ ਹੈ, ਥਕਾਵਟ, ਇਹਨਾਂ ਨੂੰ ਇਹਦੇ ਨਾਲ ਬਲੱਡ ਪ੍ਰੈਸ਼ਰ ਦਾ ਵੀ ਮਸਲਾ ਹੈ। ਔਰ ਇਹਨਾਂ ਨੇ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦੋਨਾਂ ਮਸਲਿਆਂ ਵਾਸਤੇ ਦਵਾਈ ਲੈ ਕੇ ਗਿਆ ਸੀ, ਹੈਪਾਟਾਈਟਿਸ ਦੀ ਇਹਨਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਤਾਂ ਕਿ ਮੈਂ ਬਲੱਡ ਪ੍ਰੈਸ਼ਰ ਦੀ ਵੀ ਦਵਾਈ ਖਾਂਦਾ ਰਹਾਂ।
2: ਇਹ ਅੱਲਾਹ ਤਾਲਾ ਦੇ ਫਜ਼ਲ ਨਾਲ ਹੈਪਾਟਾਈਟਿਸ ਬਲੱਡ ਪ੍ਰੈਸ਼ਰ ਜਿਹੜਾ, ਇਹਦੀ ਵੀ ਦਵਾਈ ਤੁਹਾਨੂੰ ਮੈਂ ਭੇਜ ਰਿਹਾ, ਲੇਕਿਨ ਤੁਸੀਂ ਬਿਹਤਰ ਹੈ ਇੱਕ ਦਫ਼ਾ ਦੁਬਾਰਾ ਆ ਕੇ ਚੈੱਕ ਕਰਾਓ। ਮੈਂ ਰਿਪੋਰਟ ਤੁਹਾਡੀ ਨੈਗੇਟਿਵ ਹੋ ਗਈ ਹੈ, ਕਿਉਂਕਿ ਤੁਹਾਡਾ PCR ਕਰਵਾਇਆ ਸੀ, ਉਹਦੇ ਵਿੱਚ ਜਿਹੜਾ ਨਾ ਤੁਹਾਡੀ ਰਿਪੋਰਟ ਨੈਗੇਟਿਵ ਆਈ ਹੈ। ਅੱਲਾਹ ਤਾਲਾ ਸਫੇਦ ਯਰਕਾਨ ਹੋਵੇ, ਪੀਲਾ ਯਰਕਾਨ ਹੋਵੇ ਜਾਂ ਹੈਪੇਟਾਈਟਸ ਬੀ ਸੀ ਏ, ਇਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਬਲੱਡ ਪ੍ਰੈਸ਼ਰ ਵਾਸਤੇ ਤੁਸੀਂ ਨਮਕ ਦਾ ਪਰਹੇਜ਼ ਰੱਖੋ, ਬਾਜ਼ਾਰੀ ਨਾਨ ਚਨੇ ਮਰੂਨ ਗਜ਼ਾਵਾਂ ਦਾ ਵੀ ਤੁਸੀਂ ਪਰਹੇਜ਼ ਰੱਖੋ, ਅਤੇ ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ ਦੁਬਾਰਾ। ਠੀਕ ਤਾਂ ਤੁਸੀਂ ਹੋ ਗਏ ਹੋ, ਲੇਕਿਨ ਮੈਂ ਦੇਖਣਾ ਚਾਹੁੰਦਾ ਰਿਪੋਰਟਾਂ ਤੁਹਾਡੀਆਂ ਦੁਬਾਰਾ, ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ
1: ਜੀ। ਡਾਕਟਰ ਸਾਹਿਬ, ਇਹ ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ ਖਲੀਲ ਸਾਹਿਬ ਨੇ। ਇਹ ਵੀ ਲਿਖਦੇ ਨੇ ਕਿ ਮੈਨੂੰ ਸ਼ੂਗਰ ਦਾ ਔਰ ਇਹਦੇ ਨਾਲ ਨਾਲ ਬਲੱਡ ਪ੍ਰੈਸ਼ਰ ਦਾ ਮਸਲਾ, ਇਸੇ ਸਾਬੀ ਕਮਜ਼ੋਰੀ ਵੀ ਸੀ ਇਹਨਾਂ ਨੂੰ। ਇਹਨਾਂ ਲਿਖਿਆ ਹੈ ਕਿ ਮੇਰੇ ਸ਼ੂਗਰ ਕੰਟਰੋਲ ਹੈ, ਇਹਨਾਂ ਨੇ ਮਜ਼ੀਦ ਦਵਾਈ ਵਾਸਤੇ ਤੁਹਾਨੂੰ ਮੈਸੇਜ ਕੀਤਾ ਹੈ। ਇਹ ਕਹਿੰਦੇ ਨੇ ਕਿ ਮੈਂ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਮੈਂ ਬਿਲਕੁਲ ਚੱਲ ਫਿਰ ਵੀ ਨਹੀਂ ਸਾ ਸਕਦਾ, ਸਾਬੀ ਕਮਜ਼ੋਰੀ ਮੈਨੂੰ ਬਹੁਤ ਜ਼ਿਆਦਾ ਸੀ ਸ਼ੂਗਰ ਦੀ ਵਜ੍ਹਾ ਤੋਂ, ਬਲੱਡ ਪ੍ਰੈਸ਼ਰ ਵੀ ਮੇਰਾ ਕੰਟਰੋਲ ਹੈ, ਮਜ਼ੀਦ ਇਹਨਾਂ ਨੇ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ ਹੈ।
2: ਹਾਂਜੀ, ਸ਼ੂਗਰ ਦੀ ਵਜ੍ਹਾ ਨਾਲ ਬੰਦਿਆਂ ਨੂੰ ਅਕਸਰ ਆਸਤਾ ਆਸਤਾ ਸਾਬੀ ਕਮਜ਼ੋਰ ਹੋ ਜਾਂਦੀ ਹੈ, ਲੇਕਿਨ ਹੋਮਿਓਪੈਥ ਬੜੀ ਸੁਪਰ ਪਾਵਰ ਦਵਾਈਆਂ ਨੇ ਜਿਹਦੇ ਨਾਲ ਇਹ ਮਰਜ਼ ਵੀ ਠੀਕ ਹੋ ਜਾਂਦੇ। ਕਮਜ਼ੋਰੀ, ਥਕਾਵਟ, ਸਾਬੀ ਕਮਜ਼ੋਰੀ, ਇਹ ਸ਼ੂਗਰ ਦੀ ਵਜ੍ਹਾ ਨਾਲ ਤੁਹਾਨੂੰ ਇਹ ਮਸਲਾ ਹੋ ਰਿਹਾ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਸੀਂ ਤੁਹਾਨੂੰ ਦਵਾਈ ਮਜ਼ੀਦ ਇੱਕ ਮਹੀਨਾ ਹੋਰ ਖਾਣੇ ਪੈਣੀ ਹੈ, ਇਨਸ਼ਾਅੱਲਾ ਇਹਦੇ ਨਾਲ ਤੁਹਾਡਾ ਮਜ਼ੀਦ ਤੁਹਾਡੀ ਸਾਬੀ ਕਮਜ਼ੋਰੀ ਠੀਕ ਹੋ ਜਾਏਗੀ, ਅਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ ਇੱਕ ਮਹੀਨਾ ਇਸਤੇਮਾਲ ਕਰੋ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਸ਼ਾਜ਼ੀਆ ਬੀਬੀ ਨੇ ਕੀਤਾ ਹੈ। ਉਹ ਲਿਖਦੀਆਂ ਨੇ ਕਿ ਮੇਰੀ ਗਰਦਨ ਦੇ ਦੋ ਮੋਹਰੇ ਖਰਾਬ ਹੋ ਗਏ
2: ਜੀ,
1: ਇਸ ਤੋਂ ਇਹਦੀ ਵਜ੍ਹਾ ਤੋਂ ਉਹਨਾਂ ਨੂੰ ਚੱਲਣਾ ਫਿਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ, ਕਾਰ ਦਾ ਕੰਮ ਕਰਨਾ ਬਹੁਤ ਜ਼ਿਆਦਾ। ਇਹ ਕਹਿੰਦੇ ਨੇ ਕਿ ਮੈਂ ਕਿਸਮ ਦੀ ਬੇਕਾਰ ਹੀ ਹੋ ਗਈ ਸਾਂ, ਉੱਠਣਾ ਬੈਠਣਾ ਬਹੁਤ ਮੁਸ਼ਕਿਲ ਸੀ, ਅਕਸਰ ਹੱਡੀਆਂ 'ਚ ਗੋਡਿਆਂ 'ਚ ਵੀ ਦਰਦ ਰਹਿੰਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ 2 ਮਹੀਨੇ ਤੋਂ ਦਵਾਈ ਖਾ ਰਹੀ ਹਾਂ, ਅੱਲਾਹ ਦਾ ਸ਼ੁਕਰ ਹੈ ਕਿ ਮੈਂ ਕਾਫੀ ਬਿਹਤਰ ਹਾਂ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਕਿਹਾ ਹੈ।
2: ਹਾਂਜੀ, ਮੋਹਰਿਆਂ ਦਾ ਵੀ ਤੁਹਾਡੀ ਮੈਂ ਪਹਿਲੇ ਜਿਸ ਵੇਲੇ ਆਇਓ ਤੁਸੀਂ MRI ਰਿਪੋਰਟ ਦੇਖੀ ਸੀ, ਅਤੇ ਉਹਦੇ 'ਚ ਮੋਹਰਿਆਂ 'ਚ ਕਾਫੀ ਮਸਲਾ ਸੀ, ਤੁਹਾਡੇ ਗੈਪ ਆਇਆ ਹੋਇਆ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ। ਇੱਕ ਮਹੀਨਾ ਦਵਾਈ ਖਾਣ ਨਾਲ ਹੀ ਤੁਹਾਡੇ ਮੋਹਰੇ ਕਾਫੀ ਠੀਕ ਹੋ ਗਏ ਨੇ, ਦਰਦ ਵੀ ਤੁਹਾਡੀ ਖਤਮ ਹੋ ਗਈ ਹੈ, ਲੇਕਿਨ ਮਜ਼ੀਦ ਤੁਸੀਂ ਦਵਾਈ ਅਜੇ 2-3 ਮਹੀਨੇ ਖਾਣੀ ਹੈ ਤਾਂ ਕਿ ਅੱਛੀ ਤਰ੍ਹਾਂ ਤੁਹਾਡੀਆਂ ਹੱਡੀਆਂ ਬਿਹਤਰ ਹੋ ਜਾਣ, ਅਤੇ ਚਾਵਲਾਂ ਦਾ, ਵੱਡੇ ਛੋਟੇ ਗੋਸ਼ਤ ਦਾ ਤੁਸੀਂ ਪਰਹੇਜ਼ ਰੱਖੋ। ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰੋ
1: ਜੀ। ਸਾਮਿਨ, ਆਖਰ 'ਤੇ ਡਾਕਟਰ ਸਾਹਿਬ ਦਾ ਫੋਨ ਨੰਬਰ, ਉਹਨਾਂ ਦਾ ਕਲੀਨਿਕ ਦਾ ਪਤਾ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਨੋਟ ਕਰ ਲਵੋ, 0300-44-1-3-8-6-0, ਯਾਨੀ 0300-44-13-860 ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਰਾਇਵਿੰਡ ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਹੈ ਔਰ ਇਸ ਤੋਂ ਇਲਾਵਾ ਮੈਨੂੰ ਅਸਾਬੀ ਕਮਜ਼ੋਰੀ ਹੈ, ਥਕਾਵਟ ਰਹਿੰਦੀ ਹੈ, ਅਕਸਰ ਮੈਨੂੰ ਚੱਲਣਾ ਫਿਰਨਾ ਮੁਸ਼ਕਿਲ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਇਹਦੇ ਨਾਲ ਨਾਲ ਮੇਰਾ ਅਕਸਰ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਦਵਾਈ ਖਾਧੀ ਹੈ, ਕਾਫੀ ਬਿਹਤਰੀ ਹੈ ਮੇਰੀ ਤਬੀਅਤ ਦੇ ਵਿੱਚ, ਲੇਕਿਨ ਮਜ਼ੀਦ ਤੁਸੀਂ ਮੈਨੂੰ ਦਵਾਈ ਸ਼ੂਗਰ ਦੀ ਇਰਸਾਲ ਕਰ ਦਿਓ।
2: ਹਾਂਜੀ, ਸ਼ੂਗਰ ਵਾਸਤੇ ਅਸੀਂ ਦਵਾਈ ਤੁਹਾਨੂੰ ਭੇਜ ਰਹੇ ਹਾਂ, ਅੱਲਾਹ ਤਾਲਾ ਦੇ ਫਜ਼ਲ ਨਾਲ ਜਿਹੜੀ ਸ਼ੂਗਰ ਦੀ ਸਾਡੀ ਦਵਾਈ ਹੈ ਇਹਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ। ਇਹ ਦਵਾਈ ਤੁਸੀਂ ਖਾਂਦੇ ਰਹੋ, ਤੁਹਾਡੀ ਦਵਾਈ ਹੈ ਜੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਇਹਦੇ ਨਾਲ ਤੁਹਾਡੀ ਦੂਸਰੀ ਦਵਾਈ ਹੈ ਜੀ ਏਸਡ ਫਾਸ ਮਦਰ ਟਿੰਕਚਰ, ਇਹ ਵੀ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ। ਅਤੇ ਕੋਸ਼ਿਸ਼ ਕਰਿਆ ਕਰੋ ਸ਼ੂਗਰ ਵਾਸਤੇ ਪੈਦਲ ਚੱਲਿਆ ਕਰੋ ਰੋਜ਼ਾਨਾ, ਕਮ ਅਜ਼ ਕਮ 20 ਮਿੰਟ ਪੈਦਲ ਚੱਲੋ, ਪਾਣੀ ਦਾ ਇਸਤੇਮਾਲ ਜ਼ਿਆਦਾ ਕਰੋ, ਕਮ ਅਜ਼ ਕਮ 8 ਗਲਾਸ ਪਾਣੀ ਪੀਓ, ਅਤੇ ਇਹਦੇ ਨਾਲ ਇਨਸ਼ਾਅੱਲਾ ਕੋਸ਼ਿਸ਼ ਕਰਿਆ ਕਰੋ ਕਿ ਪਾਣੀ ਠੰਡਾ ਪੀਣ ਦੀ ਬਜਾਏ ਤਾਜ਼ਾ ਪਾਣੀ ਪੀਓ ਜਾਂ ਗਰਮ ਥੋੜ੍ਹਾ ਜਿਹਾ ਹੋ ਜਾਵੇ ਜ਼ਿਆਦਾ ਬਿਹਤਰ ਹੈ, ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ ਤੁਸੀਂ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਰਿਹਾਨਾ ਬੀਬੀ ਨੇ। ਲਿਖਦੀਆਂ ਨੇ ਕਿ ਮੇਰੀ 38 ਸਾਲ ਉਮਰ ਹੈ, ਇਹਨਾਂ ਨੂੰ ਦਮੇ ਦਾ ਮਸਲਾ ਸੀ, ਅਕਸਰ ਸਾਹ ਖਰਾਬ ਹੋ ਜਾਂਦਾ ਸੀ। ਅੱਜ ਕੱਲ੍ਹ ਉਹ ਦੂਸਰਾ ਮਸਲਾ ਵਬਾ ਜਿਹੜੀ ਚੱਲੀ ਹੈ ਕਰੋਨਾ, ਉਹਦੇ ਵੀ ਵਜ੍ਹਾ ਹੈ ਨੇ ਕਿ ਉਹ ਇਨਫੈਕਸ਼ਨ ਹੋ ਜਾਂਦੀ ਹੈ ਲੋਕਾਂ ਨੂੰ। ਲਿਖਦੀਆਂ ਨੇ ਕਿ ਮੈਂ ਦਮੇ ਦੀ ਦਵਾਈ ਤੁਹਾਡੇ ਕੋਲੋਂ ਲੈ ਕੇ ਗਈ ਸਾਂ, ਮੇਰਾ ਦਮਾ ਹੁਣ ਠੀਕ ਹੈ, ਸਾਹ ਵੀ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਇਰਸਾਲ ਕਰ ਦਿਓ, ਇਹਦੇ ਨਾਲ ਤੁਸੀਂ ਮੈਨੂੰ ਮਜ਼ੀਦ ਪਰਹੇਜ਼ ਵੀ ਦੱਸ ਦਿਓ ਤਾਂ ਕਿ ਅੱਗੋਂ ਤੋਂ ਮੈਂ ਇਸ ਬਿਮਾਰੀ ਤੋਂ ਬਚੀ ਰਵਾਂ।
2: ਹਾਂਜੀ, ਦਮਾ ਐਲਰਜੀ ਜਿਹੜੀ ਹੈ ਇਹਦੇ ਨਾਲ ਸਾਹ ਅਕਸਰ ਖਰਾਬ ਹੋ ਜਾਂਦਾ ਹੈ, ਅਤੇ ਇਹ ਸਾਹ ਦੀ ਵਜ੍ਹਾ ਨਾਲ ਇਹਨੂੰ ਅਸੀਂ ਦਮਾ ਕਹਿੰਦੇ ਹਾਂ। ਕੱਟੇ ਮਿੱਟੀ ਨਾਲ, ਗਰਦੋ ਗੁਬਾਰ ਨਾਲ ਵੀ ਹੁੰਦਾ, ਕੁਝ ਲੋਕਾਂ ਨੂੰ ਪੋਲਨ ਐਲਰਜੀ ਹੁੰਦੀ ਹੈ, ਅਤੇ ਇਹਦੇ ਵਾਸਤੇ ਲੱਸੀ, ਦਹੀਂ, ਚਾਵਲਾਂ ਦਾ ਤੁਸੀਂ ਪਰਹੇਜ਼ ਰੱਖੋ, ਅਤੇ ਕੋਸ਼ਿਸ਼ ਕਰਿਆ ਕਰੋ ਮੂੰਹ 'ਤੇ ਮਾਸਕ ਪਾ ਕੇ ਰੱਖੋ, ਕਿਉਂਕਿ ਕੁਝ ਲੋਕਾਂ ਨੂੰ ਦਮਾ ਜਿਹੜਾ ਕੱਟੇ ਮਿੱਟੀ ਨਾਲ ਹੁੰਦਾ ਹੈ, ਅਤੇ ਇਹ ਤੁਸੀਂ ਪਰਹੇਜ਼ ਵੀ ਕਰੋ, ਲੱਸੀ, ਦਹੀਂ, ਚਾਵਲ ਵਗੈਰਾ ਦਾ ਤੁਸੀਂ ਪਰਹੇਜ਼ ਕਰੋ। ਦਮੇ ਵਾਸਤੇ ਤੁਹਾਡੀ ਦਵਾਈ ਹੈ ਜੀ ਆਰਸੈਨਿਕ 30, ਇਹ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ, ਅਤੇ ਇਹਦੇ ਨਾਲ ਇਨਸ਼ਾਅੱਲਾ ਤੁਹਾਡਾ ਦਮਾ ਸਾਹ ਠੀਕ ਹੋ ਜਾਏਗਾ, ਲੇਕਿਨ ਇਹ ਦਵਾਈ ਤੁਹਾਨੂੰ ਕਮ ਅਜ਼ ਕਮ 2-3 ਮਹੀਨੇ ਇਸਤੇਮਾਲ ਕਰਨੀ ਪਏਗੀ
1: ਜੀ। ਸਾਮੇਨ, ਆਖਰ 'ਤੇ ਡਾਕਟਰ ਸਾਹਿਬ ਦਾ ਪਤਾ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 03004414183 0, ਯਾਨੀ 03004413860। ਇਹਦੇ ਨਾਲ ਹੀ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਅਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।
2: ਅੱਲਾਹ ਹਾਫਿਜ਼।
3: Listening to FM 101, Abale Bale Oshawa Shawa.

0: ਜੀ ਜਨਾਬ ਜੀ ਐਂਡ ਵੈਲਕਮ ਤੇ ਖੁਸ਼ ਆਮਦੀਦ। ਤੁਸੀਂ ਸੁਣ ਰਹੇ ਦੇਸੀ ਬੀਟ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ। ਸਾਡਾ ਵੱਖਰਾ ਮਜ਼ਾਜ, ਸਾਡੇ ਵੱਖਰੇ ਅਸੂਲ, ਸਾਨੂੰ ਕਹਿੰਦੇ ਨੇ ਸੁਪਰ ਕੂਲ। ਕਿਆ ਬਾਤ ਹੈ ਜੀ, ਐਸਾ ਹੀ ਹੋਣਾ ਚਾਹੀਦਾ ਹੈ। ਦੇਖਦੇ ਹਾਂ ਜੀ ਲਾਈਵ ਕਾਲ ਤੇ ਕੌਣ ਮੌਜੂਦ ਹੈ, ਕੀ ਕਹਿਣਾ ਚਾਹੁੰਦੇ ਨੇ। ਅਮਾਰਾ ਬੇਗ, ਬਹੁਤ ਬਹੁਤ ਸ਼ੁਕਰੀਆ ਤੁਹਾਡੀਆਂ ਮੁਹੱਬਤਾਂ ਦਾ, ਚਾਹਤਾਂ ਦਾ ਜੀ। ਅਸਲਾਮ ਅਲੈਕੁਮ ਜੀ ਆਇਆਂ ਨੂੰ।
1: ਵਾਲੇਕੁਮ ਸਲਾਮ, ਤੇਰੀ ਆਸ ਤੇ ਚੁੱਕਿਆ ਕਦਮ ਪਹਿਲਾ, ਤੇਰੇ ਨਾਂ ਨੂੰ ਸ਼ਰਮਾ ਸਾਰੀਆਂ ਨੇ, ਤੇਰੀ ਮੁਸ਼ਕਲ ਕੁਸ਼ਾਈ ਤੇ ਨਾਜ਼ ਮੈਨੂੰ ਦਿਲ ਬਾਰਾਂ ਤੋਂ ਉਡਾਰੀਆਂ ਮਾਰੀਆਂ ਨੇ। ਰੱਬ ਸੱਜੇ ਦਾ ਨਾਂ ਲੈ ਕੇ, ਛੋਟਿਆਂ ਦਾ ਵੱਡਾ ਤੇ ਵੱਡਿਆਂ ਦਾ ਛੋਟਾ, ਤੇ ਭੈਣਾਂ ਦਾ ਭਰਾ ਤੇ ਮਾਵਾਂ ਦਾ ਪੁੱਤਰ, ਸੈਦਪੁਰ ਮੁਸਾਨ ਰੋਡ ਲਾਹੌਰ ਤੋਂ ਆ ਗਿਆ। ਇੱਕ ਵਾਰੀ ਫਿਰ ਉਸਤਾਦ ਜੀ ਆਪਣੇ ਵਿਚਾਰ ਸਾਂਝੇ ਕਰੇ। ਅਸਲਾਮ ਅਲੈਕੁਮ ਜਾਨਬ ਬਾਈ।
0: ਵਾਲੇਕੁਮ ਅਸਲਾਮ ਜੀ, ਆਏ ਨੂੰ ਕਹਿੰਦੇ ਆ, ਠੀਕ ਠਾਕ ਉਸਤਾਦ ਜੀ ਦਾ? ਬਚਪਨ ਦੇ
1: ਵਿੱਚ ਸੀ
0: ਜੀ,
1: ਤੇ ਵੱਡੇ ਵੀ ਸਾਨੂੰ ਕਹਿੰਦੇ ਸੀ ਕਿ ਵਹਿਮ ਦਾ ਇਲਾਜ ਕੋਈ ਨੀ ਹੁੰਦਾ ਤੇ ਵਹਿਮ ਚ ਪੈਣ ਦੀ ਕੋਸ਼ਿਸ਼ ਨਾ ਕਰਨਾ।
0: ਅੱਛਾ,
1: ਇਹਦਾ ਇਲਾਜ ਲੁਕਮਾਨ ਹਕੀਮ ਦੇ ਕੋਲ ਵੀ ਨੀ ਸੀ, ਇਹ ਜਿਹਾ ਹਕਮਤ ਦਾ ਬਾਦਸ਼ਾਹ।
0: ਹਾਂ ਹਾਂ ਹਾਂ, ਸਹੀ ਹੋ ਗਿਆ।
1: ਤੇ ਜਦੋਂ ਕੱਟ ਹੋਇਆ ਹੋਵੇ ਨਾ ਜ਼ੈਨਬ ਬਾਜੀ ਕਿਸੇ ਜਗ੍ਹਾ ਦੇ ਉੱਤੇ
0: ਜੀ ਜੀ,
1: ਤੇ ਉਹ ਜਿਸ ਤਰੀਕੇ ਪਹਿਲੇ ਵੀ ਵਿੱਚ ਕਾਲਰ ਅਬਦੁਲ ਮਹੀਦ ਵੀ ਕਹਿ ਗਿਆ, ਕੋ ਹੋਰ ਵੀ ਆ ਕੇ ਕਹਿ ਗਏ ਨੇ, ਜੇ ਉਹ ਜਦੋਂ ਸਿਰ ਜੋੜ ਕੇ ਗੱਲਾਂ ਕਰਦੇ ਨੇ ਨਾ, ਤੇ ਯਾ ਤੇ ਉਹਨਾਂ ਵੱਲੋਂ ਤਵੱਜੋ ਹਟਾ ਰਹੀ ਹੋ, ਤੇ ਯਾ ਫਿਰ ਆਪ ਉਹਨਾਂ ਦੇ ਲਾਗੇ ਬਹਿ ਜਾਓ। ਕਹਾ ਕਿ ਸਾਨੂੰ ਚਾਚੀ ਨਾ ਪਵੇ ਕਿ ਗੱਲ ਸਾਡੀ ਕਰਦੇ ਨੇ।
0: ਸਹੀ ਹੋ ਗਿਆ ਜੀ, ਉਹ ਕਹਿਣ ਭਾਜੀ ਜਰਾ ਸਾਈਡ ਤੇ ਹੋ ਕੇ ਬਹਿਣਾ, ਅਸੀਂ ਜ਼ਰੂਰੀ ਗੱਲ ਕਰ ਰਹੇ ਹੈਂ।
1: ਜ਼ਰੂਰੀ ਗੱਲ ਕਰ ਰਹੇ,
0: ਠੀਕ ਹੋ ਗਿਆ ਜੀ।
1: ਵਹਿਮ ਨਿਕਲ ਜਾਂਦਾ ਦਿਮਾਗ ਦੇ ਵਿੱਚੋਂ, ਵਹਿਮ ਨੂੰ ਲਿਆਉਣਾ ਚਾਹੀਦਾ ਨਹੀਂ।
0: ਬਿਲਕੁਲ ਠੀਕ ਹੋ ਗਿਆ, ਬਿਲਕੁਲ ਠੀਕ ਹੈ ਜੀ। ਚਲੋ ਜੁੰਦੇ ਵਸਦੇ ਰਹੋ ਉਸਤਾਦ ਜੀ ਦਾ, ਬਹੁਤ ਅੱਛਾ ਮੈਸੇਜ। ਹੋਰ ਕੁਝ ਕਹਿਣਾ ਚਾਹੋਗੇ?
1: ਹੋਰ ਜ਼ੈਨਬ ਬਾਜੀ, ਗੱਲ ਵੀ ਨਹੀਂ, ਫਿਰ ਡਰਾਈਵਰ ਵੀ ਖੱਜਲ ਹੋਣ ਡਿਆ ਲੈਣ ਦੇ ਵਿੱਚ ਲੱਗਿਆ ਸੀ, ਜਵਾਬ ਵੀ ਸਾਥ ਬਾਗ ਵਾਲਾ।
0: ਠੀਕ ਹੈ, ਕਾਲ ਮਿਲੇਗੀ ਇਨਸ਼ਾ
1: ਅੱਲਾਹ। ਹੋਰ ਜ਼ੈਨਬ, ਜ਼ੈਨਬ ਬਾਜੀ ਆ ਸਾਡੀਆਂ ਭੈਣਾਂ ਆਉਂਦੀਆਂ, ਮਾਰਾ ਬੇਗ
0: ਜੀ,
1: ਤੇ ਜ਼ੈਨਬ ਆਪਣਾ ਪਰੀ ਬਾਜੀ, ਇਹਨਾਂ ਬਾਜੀਆਂ ਦੇ ਨਾਮ ਵੀ ਮੈਂ ਭੁੱਲ ਜਾਣਾ, ਤੇ ਸਾਜਦਾ ਜੀ ਤੇ ਆਪਣਾ ਨੀਲਾ ਬਾਜੀ।
0: ਠੀਕ ਹੋ ਗਿਆ ਜੀ, ਸਲਾਮ ਤੁਹਾਡਾ।
1: ਬਾਕੀ ਸਾਰੇ ਸੁਣਨ ਵਾਲਿਆਂ, ਮੇਰੇ ਵੱਲੋਂ ਮੁਹੱਬਤ ਭਰਾ ਸਲਾਮ ਹੈ, ਤੇ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ। ਤੁਸੀਂ ਆਉਂਦੇ ਰਹੋ ਤੇ ਪ੍ਰੋਗਰਾਮ ਕਰਦੇ ਰਹੋ, ਤੇ ਅਸੀਂ ਆਪਣੇ ਵਿਚਾਰ ਸਾਂਝੇ ਕਰਦੇ ਰਹੀਏ। ਰੱਬ ਰਾਖਾ ਤੇ
0: ਅੱਲਾ ਬੇਲੀ ਤੇ ਰੱਬ ਰਾਖਾ। ਬੜੀ ਮਿਹਰਬਾਨੀ ਜੀ, ਉਸਤਾਦ ਜੀਰਾ ਦੀ ਕਾਲ ਤੋਂ ਮੈਨੂੰ ਯਾਦ ਆ ਗਿਆ, ਮੇਰੀ ਸਰਚ ਪੜ੍ਹਨ ਲਈ ਸੀ, ਉਹਨਾਂ 'ਚ ਜਨਾਬ ਇਹੋ ਗੱਲ ਕੀਤੀ ਗਈ ਸੀ ਕਿ ਰੋਜ਼ਾਨਾ ਜਿਹੜੇ 1 ਤੋਂ 2 ਕੱਪ ਚਾਹ ਪੀਂਦੇ ਨੇ ਨਾ, ਉਹਨਾਂ ਨੂੰ ਬੜਾ ਫਾਇਦਾ ਹੁੰਦਾ। ਇੱਕ ਤਹਿਕੀਕ 'ਚ ਇਹ ਗੱਲ ਜਿਹੜੀ ਹੈ, ਦਾਅਵਾ ਜਿਹੜਾ ਉਹ ਕੀਤਾ ਗਿਆ, ਸਾਹਮਣੇ ਆਇਆ ਕਿ ਅਗਰ ਤੁਸੀਂ ਚਾਹ ਜਾਂ ਕਾਫੀ ਪੀਣਾ ਪਸੰਦ ਕਰਦੇ ਹੋ, ਤਾਂ ਇਹ ਆਦਤ ਉਮਰ 'ਚ ਇਜ਼ਾਫੇ ਦਾ ਬਾਇਸ ਵੀ ਬਣ ਸਕਦੀ ਹੈ, ਨਾਲ ਨਾਲ ਤੁਹਾਡੀ ਦਿਮਾਗੀ ਤਨਜ਼ਲੀ ਦਾ ਬਾਇਸ ਬਣਨ ਵਾਲਾ ਜਿਹੜਾ ਮਰਜ਼ ਹੈ ਨਾ, ਡਿਮੈਂਸ਼ੀਆ, ਉਹਦੇ ਤੋਂ ਤਹਫੁਜ਼ ਵੀ ਤੁਹਾਨੂੰ ਫਰਾਹਮ ਕਰ ਸਕਦੀ ਹੈ। ਚਾਹ ਦਾ ਜ਼ਿਕਰ ਹੋਇਆ ਅਤੇ ਇੱਕ ਸੋਹਣਾ ਜਿਹਾ ਟਰੈਕ ਵੀ ਅਸੀਂ ਚਲਾਵਾਂਗੇ, ਲੇਕਿਨ ਐਂਡ ਦੇ ਜਵਾਰੀ ਆ ਗਏ ਤੇ ਚਲਾ ਕੇ ਜਾਵਾਂਗੇ ਜੀ। ਅਸਲਾਮ ਅਲੈਕੁਮ ਜੀ ਆਇਆਂ ਨੂੰ।
2: ਵਾਲੇਕੁਮ ਸਲਾਮ ਜੀ, ਗੈਰਾਂ ਨਾਲ ਖਲੋ ਨਹੀਂ ਸਕਿਆ ਮੈਂ, ਉਹਦਾ ਵੀ ਹੋ ਨਹੀਂ ਸਕਿਆ।
0: ਵਾਹ,
2: ਗੈਰਾਂ ਨਾਲ ਖਲੋ ਨਹੀਂ ਸਕਿਆ ਮੈਂ, ਉਹਦਾ ਵੀ ਹੋ ਨਹੀਂ ਸਕਿਆ। ਸ਼ਾਮ ਨੂੰ ਚੰਦਰੀ ਚਿੱਤੇ ਆਈ, ਫਜਰਾਂ ਤੱਕ ਮੈਂ ਸੋ ਨਹੀਂ ਸਕਿਆ।
0: ਵਾਹ ਵਾਹ ਵਾਹ ਵਾਹ ਵਾਹ, ਕਿਆ ਬਾਤ
2: ਹੈ। ਤਾਂ ਕਿਸ ਤਰ੍ਹਾਂ ਜਿਸ ਨੂੰ ਰੱਜ ਕੇ ਸੋ ਨਹੀਂ ਸਕਿਆ, ਤੇ ਉਹ ਯਾਦ ਦੇ ਮੋਤੀ ਜ਼ਫਰੀ ਸ਼ੇਰਾਂ ਵਿੱਚ ਪਰੋ ਨਹੀਂ ਸਕਿਆ। ਤੇ ਸਤਿ ਵੀ ਸੁਣਦਾ
0: ਫਿਰ
2: ਵੀ ਮੈਂ ਕਿਹਾ ਵਹਿਮ ਇਹ ਵੀ ਵਹਿਮ ਪਾ ਲਿਆ। ਗੱਲ ਹੋ ਰਹੀ ਵਹਿਮ ਤੇ, ਵਹਿਮ ਜਿਹੜਾ ਇਹਨਾਂ ਇੱਕ ਵਹਿਮ ਤੇ ਇੱਕ ਹਸਦ, ਦੋਨੇ ਚੀਜ਼ਾਂ ਨੇ। ਜਿਹੜਾ ਵਹਿਮ ਨੂੰ ਪਾਲੇ ਤੇ ਹਸਦ ਨੂੰ ਪਾਲੇ, ਅੰਦਰੋਂ ਸੜਦਾ ਹੀ
0: ਹੈ, ਸੜਦਾ ਕੁੜਦਾ ਹੀ ਰਹਿੰਦਾ। ਠੀਕ ਹੋ ਗਿਆ,
2: ਕਹਿੰਦੇ ਪਏ ਸੀ ਨਾ, ਕਹਿੰਦੇ ਨੇ ਆ ਕਿ ਜਦੋਂ ਇੱਕ ਦੂਜੇ ਨੂੰ ਸਾਰਨ ਵਾਸਤੇ ਅਸੀਂ ਆਪਣੀ ਗੱਲਾਂ ਕਰਨ ਲੱਗ ਪਈਏ, ਅਸੀਂ ਆਪਣੀਆਂ ਗੱਲਾਂ ਕਰਦੇ ਹੋਏ ਤੇ ਦੂਸਰਾ ਜਿਹੜਾ ਬੰਦਾ ਹੈ ਨਾ ਸਾਡਾ ਮੁਖਾਲਫ, ਉਹਨੂੰ ਲੱਗੇਗਾ ਹਰੇ ਸਾਡੇ ਬਾਰੇ ਲੱਗ ਰਿਹਾ। ਤੇ ਵਾਸਵਦੀ ਵਸ ਦੀ ਇੱਕ ਬੜੀ ਚੰਗੀ ਗੱਲ ਮੈਨੂੰ ਯਾਦ ਆਈ ਹੈ, ਤੇ ਵਾਸਵਦੀ ਵਸ ਕਹਿੰਦੇ ਨੇ ਕਿ ਤੁਸੀਂ ਜੇ ਅਗਰ ਆਪਣੇ ਆਪ ਨੂੰ ਖੁਸ਼ ਰੱਖਣਾ ਹੈ ਨਾ
0: ਜੀ,
2: ਤੇ ਤੁਸੀਂ ਇਹ ਖਿਆਲ ਕਰ ਦੋ ਕਿ ਕੋਈ ਕੀ ਕਰ ਰਿਹਾ, ਔਰ ਕਿਸ ਵਜ੍ਹਾ ਤੇ ਕਰ
0: ਰਿਹਾ।
2: ਜਦੋਂ ਅਸੀਂ ਇਹ ਗੱਲ ਦਾ ਖਿਆਲ ਕਰਾਂਗੇ ਨਾ, ਤੇ ਫਿਰ ਅਸੀਂ ਜਿਹੜਾ ਨਾ ਕਦੀ ਵਹਿਮ ਪਾ ਨਹੀਂ ਸਕਦੇ।
0: ਬਹੁਤ ਸੋਹਣੀ ਗੱਲ ਸਜਾ ਤੇਰੀ ਲਾਡਲਾ, ਬੜਾ ਘੱਟ ਵੇਲਾ ਲੇਕਿਨ ਅੱਛਾ ਲੱਗਾ ਗੱਲਬਾਤ ਕਰਕੇ। ਇਨਸ਼ਾਅੱਲਾ ਫਿਰ ਤੁਹਾਡੇ ਨਾਲ ਗੱਲਬਾਤ ਹੋਏਗੀ।
2: ਬੜਿਆ ਵਾਧੋ ਸਾਡੀ ਗੱਲ ਹੋਈ ਹੈ
0: ਜੀ ਜੀ,
2: ਮੈਂ ਤੁਹਾਨੂੰ ਬਹੁਤ ਬੜਿਆ ਵਾਧੋ ਇੱਥੇ ਅੱਲਾ ਹਾਫਿਜ਼ ਅੱਲਾ ਨੇ
0: ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਵਹਿਮ ਦੀ ਗੱਲ ਅਸੀਂ ਕਰ ਰਹੇ ਹਾਂ ਅਤੇ ਅਹਿਮ ਹੋਣ ਦਾ ਵਹਿਮ ਵੀ ਅਸੀਂ ਪਾਲਦੇ ਹਾਂ ਕਿ ਅਸੀਂ ਬੜੇ ਅਹਿਮ ਹਾਂ, ਅਸੀਂ ਬੜੇ ਖਾਸ ਹਾਂ, ਸਾਡੇ ਤੋਂ ਬਗੈਰ ਤਾਂ ਨਿਜ਼ਾਮ ਚੱਲ ਹੀ ਨਹੀਂ ਸਕਦਾ, ਸਾਡੇ ਤੋਂ ਬਗੈਰ ਤਾਂ ਸਿਸਟਮ ਚੱਲ ਹੀ ਨਹੀਂ ਸਕਦਾ, ਸਾਡੇ ਤੋਂ ਬਗੈਰ ਤਾਂ ਇਹ ਕੰਮ ਜਿਹੜਾ ਹੋ ਹੀ ਨਹੀਂ ਸਕਦਾ। ਯਕੀਨ ਮੰਨੋ ਬਹੁਤ ਸਾਰੇ ਵਹਿਮਾਂ ਤੋਂ ਸਭ ਤੋਂ ਅੱਡ, ਸਭ ਤੋਂ ਹਟ ਕੇ ਇਹ ਜਿਹੜਾ ਵਹਿਮ ਅਸੀਂ ਅਹਿਮ ਹੋਣ ਦਾ ਪਾਲਦੇ ਹਾਂ ਸਾਨੂੰ ਕਾਫ਼ੀ ਹੱਦ ਤੱਕ ਤੋੜ ਦਿੰਦਾ ਹੈ। ਸਮ ਟਾਈਮਸ ਜਿਸ ਵੇਲੇ ਸਾਰਾ ਕੁਝ ਵੈਸਾ ਨਹੀਂ ਹੋ ਰਿਹਾ ਹੁੰਦਾ ਜੋ ਕੁਝ ਅਸੀਂ ਸੋਚਿਆ ਹੁੰਦਾ ਹੈ, ਲਾਸਟ ਕਾਲ ਲੈਣੇ ਆ ਜੀ, ਵੇਖਦੇ ਆ ਸਾਡੇ ਨਾਲ ਕੌਣ ਨੇ ਜੀ। ਅਸਲਾਮ ਅਲੈਕੁਮ।
3: ਵਾਲੇਕੁਮ ਅਸਲਾਮ, ਮੈਂ ਫਰੀਦ ਬੂਜੀ ਲਾਹੌਰ ਤੋਂ ਗੱਲ ਕਰ ਰਹੀ ਆ। ਗਲਾਸ ਪਾਣੀ ਵਾਲੇ ਦੇ ਵਿੱਚ ਨਾ ਬਗਾਲ ਡਿੱਗ ਪਵੇ ਅਸੀਂ ਉਹਨੂੰ ਰੋੜ ਦਿੰਦੇ ਆ।
0: ਹਾਂ,
3: ਅਸੀਂ ਵਾਲੇ ਗਲਾਸ ਦੇ ਵਿੱਚ ਨਾ ਬਗਾਲ ਡਿੱਗ ਪਵੇ ਨਾ ਤੇ ਬਗਾਲ ਕੱਢ ਕੇ ਤੇ ਉਹਨੂੰ ਪੀ ਜਾਂਦੇ ਆ
0: ਜੀ,
3: ਕਿਉਂਕਿ ਵਹਿਮ ਦਾ ਇਲਾਜ ਕੋਈ ਨਹੀਂ ਹੈ ਦੁਨੀਆ ਦੇ ਉੱਤੇ, ਕਿਸੇ ਹਕੀਮ ਕੋਲ ਨਹੀਂ, ਕਿਸੇ ਡਾਕਟਰ ਕੋਲ ਨਹੀਂ, ਕਿਸੇ ਕੋਲ ਨਹੀਂ ਹੈ
0: ਜੀ।
3: ਤੇ ਬਾਕੀ ਸਭ ਸੁਣਨ ਵਾਲਿਆਂ ਲਈ ਬਹੁਤ ਸਾਰੀ ਦੁਆਵਾਂ ਤੁਹਾਡੇ ਅੰਮੀ ਅਬੂ ਲਈ, ਸ਼ਮਸੀ ਗਰੁੱਪ ਵਾਲਿਆਂ ਲਈ, ਜੀਰਾ ਭਾਈ ਹੈ ਸੁਣਨ ਸਲਾਮ ਕੇ, ਸੀਮੀ ਮਾਪੀ ਨੇ ਕਿਹਾ ਹਮਾਰਾ ਬੇਗ ਵੀ ਆ ਜਾਏਗੀ
0: ਜੀ,
3: ਸਭ ਸੁਣਨ ਵਾਲਿਆਂ ਲਈ ਬਹੁਤ ਸਾਰੀ ਦੁਆ। ਅੱਲਾ ਹਾਫਿਜ਼, ਇਮਾਨ ਅੱਲਾ,
0: ਅੱਲਾ ਹਾਫਿਜ਼, ਫੀ ਅਮਾਨ ਅੱਲਾ ਜੀ। ਅੱਛਾ ਜੀ, ਸਾਡੇ ਨਾਲ ਫਰੀ ਸਾਹਿਬਾ ਮੌਜੂਦ ਸਨ, ਮੇਰਾ ਮਜ਼ਾਜ ਹੋ ਗਿਆ, ਮੈਂ ਕਿਹਾ ਹਲੇ ਤੇ 54 ਹੋਏ ਨੇ, ਇੱਕ ਦੋ ਕਾਲਾਂ ਹੋਰ ਲੈਣੇ ਆ ਜੀ। ਅਸਲਾਮ ਅਲੈਕੁਮ ਜੀ ਆਇਆਂ ਨੂੰ।
4: ਸ਼ੁਕਰ ਅਲਹਮਦੁਲਿਲਾ, ਵਾਲੇਕੁਮ ਅਸਲਾਮ ਜਾਨੀ ਬਾਜੀ, ਮੁਹੰਮਦ ਤਾਰਿਕ ਅਰਜ਼ਕਾਰ।
0: ਤਾਰਿਕ ਭਾਈ ਜੀ ਆਇਆਂ ਨੂੰ ਕਹਿੰਦੇ ਆ। ਤਾਰਿਕ ਭਾਈ, ਜਿਸ ਤਰ੍ਹਾਂ ਤੁਸੀਂ ਸ਼ੁਕਰ ਅਲਹਮਦੁਲਿਲਾ ਕਿਹਾ ਹੈ ਨਾ, ਮੈਨੂੰ ਇੰਝ ਲੱਗਿਆ ਕਿ ਜਿਵੇਂ ਉਹ ਬੰਦਾ ਰੇਸ ਜਿੱਤਦਾ ਅੱਗੇ ਫਿਨਿਸ਼ ਵਾਲਾ ਜਿਹੜਾ ਫੀਤਾ ਹੁੰਦਾ ਉਹਦੇ ਤੀਕਰ ਪਹੁੰਚ ਕੇ ਬੰਦਾ ਥੱਕ ਟੁੱਟ ਕੇ ਬਹਿੰਦਾ ਹੈ ਨਾ, ਇੰਝ ਲੱਗਾ।
4: ਅਸਲ ਚ ਨਾ ਜਾਨੀ ਬਾਜੀ
0: ਜੀ,
4: ਇੱਕ ਕਾਲ ਦਾ ਮਿਲ ਜਾਣਾ
0: ਜੀ,
4: ਤੁਹਾਡੇ ਨਾਲ ਗੱਲ ਹੋ ਜਾਣਾ, ਇਹ ਜ਼ਿੰਦਗੀ ਦਾ ਬਹੁਤ ਸੋਹਣਾ ਇਤਫਾਕ।
0: ਹਾਏ ਹਾਏ,
4: ਕਿਉਂਕਿ ਜ਼ਿੰਦਗੀ ਚ ਮੌਸਮ ਮੁੜ ਕੇ ਆਉਂਦੇ ਨੇ, ਲੰਘ ਜਾਣ ਵਾਲੀਆਂ ਘੜੀਆਂ ਨਹੀਂ ਮੁੜਦੀਆਂ।
0: ਹਾਏ ਹਾਏ ਹਾਏ ਹਾਏ ਹਾਏ, ਕੀ ਬਾਤ ਹੈ ਕੀ ਬਾਤ ਹੈ, ਜੇ ਘੜੀਆਂ ਸੋਹਣੀਆਂ ਹੋਣ ਤੇ ਯਾਦ ਵੀ ਰਹਿੰਦੀਆਂ ਨੇ ਜੀ। ਤਾਰਿਕ ਭਾਈ ਕੀ ਕਹੋਗੇ, ਤੁਹਾਡੇ ਉੱਤੇ ਹੁਣ ਸਾਰੀ ਗੱਲ ਸੁਣ ਲਈ ਹੈ।
4: ਮੈਂ ਕਹਿਣਾ ਚਾਹ ਰਿਹਾ ਸਾਂ
0: ਜੀ,
4: ਵਹਿਮ ਹਰ ਬੰਦੇ ਨੂੰ ਹੋ ਜਾਂਦਾ। ਮਿਸਾਲ, ਤੁਸੀਂ ਹੁਣ ਕੁੰਡੀ ਲਾ ਕੇ ਪਿੱਛੇ ਕਮਰੇ ਚ ਆਏ ਹੋ ਨਾ, ਫਸਟ ਟਾਈਮ ਵਹਿਮ ਹੋ ਜਾਂਦਾ ਕਿ ਪਤਾ ਨੀ ਲਾਈ ਹੈ ਕਿ ਨਹੀਂ।
0: ਜੀ ਜੀ ਜੀ ਜੀ ਜੀ
4: ਹਾਂ, ਤੇ ਵਹਿਮ ਹੋ ਜਾਂਦਾ, ਵਹਿਮ ਪਾਲਣਾ ਨੀ ਚਾਹੀਦਾ। ਤੇ ਇਸਦਾ ਹੱਲ ਪਤਾ ਕੀ ਹੈ
0: ਜੀ,
4: ਤੁਸੀਂ ਆਪਣੇ ਇਮਾਨ ਤੇ ਇਤਮਾਦ ਨੂੰ ਮਜ਼ਬੂਤ ਰੱਖੋ। ਜਦੋਂ ਤੁਸੀਂ ਕੁੰਡੀ ਲਾਈ ਹੈ, ਤਸੱਲੀ ਕਰ ਲੋ ਕਿ ਲਾਤੀ,
0: ਬਿਲਕੁਲ ਸਹੀ, ਠੀਕ।
4: ਦੁਬਾਰਾ ਅਗਰ ਖਿਆਲਾਤ ਵੀ ਆਵੇ ਤੇ ਇਤਮਾਦ ਨੂੰ ਮਜ਼ਬੂਤ ਰੱਖੋ, ਲਾਤੀ ਹੈ ਸਵੇਰੇ ਉੱਠ ਕੇ ਵੇਖੋ, ਜ਼ਿਹਨ ਮੁਤਮਈਨ ਹੋ ਜਾਏ,
0: ਬਿਲਕੁਲ ਸਹੀ, ਫਿਰ ਬਾਦੋਂ ਵਸਵਸੇ ਨਾ ਪਾ ਲਓ, ਠੀਕ ਹੋ ਗਿਆ ਦੀ, ਜ਼ਬਰਦਸਤ ਜ਼ਬਰਦਸਤ।
4: ਇਹਦਾ ਹੱਲ ਇਹੋ ਹੀ ਹੈ, ਇਮਾਨ ਤੇ ਇਤਮਾਦ ਮਜ਼ਬੂਤ ਰੱਖੋ ਜ਼ਿੰਦਗੀ।
0: ਬੇਸ਼ੱਕ ਬੇਸ਼ੱਕ ਤਾਰਿਕ ਭਾਈ,
4: ਵਹਿਮ ਦਾ ਇਲਾਜ ਵਾਕਿਆ ਹੀ ਹਕੀਮ ਲੁਕਮਾਨ ਹੋਰ ਅੱਗੋਂ ਵੀ ਨਹੀਂ ਸੀ ਇਹ ਹੋਇਆ,
0: ਐਸਾ ਹੀ ਹੈ ਜੀ।
4: ਲੇਕਿਨ ਹੱਲ ਇਹਦਾ ਇਹੋ ਹੀ ਹੈ
0: ਜੀ,
4: ਕਿ ਆਪਣੇ ਇਮਾਨ ਨੂੰ ਤੇ ਇਤਮਾਦ ਨੂੰ, ਕੌਨਫੀਡੈਂਸ ਮਜ਼ਬੂਤ ਰੱਖੋ ਹਮੇਸ਼ਾ।
0: ਇਨਸ਼ਾਅੱਲਾ, ਬਹੁਤ ਸ਼ੁਕਰੀਆ ਤਾਰਿਕ ਭਾਈ, ਜਿਉਂਦੇ ਵਸਦੇ ਰਹੋ।
4: ਅੱਲਾ ਤਾਲਾ ਤੁਹਾਨੂੰ ਸਲਾਮਤ ਰੱਖੇ, ਬਹੁਤ ਸਾਰੀਆਂ ਦੁਆਵਾਂ,
0: ਥੈਂਕ ਯੂ ਸੋ ਮਚ।
4: ਜਿਹੜਾ ਬੰਦਾ ਹੁੰਦਾ ਨਾ ਜਾਨੀ ਬਾਜੀ
0: ਜੀ ਜੀ,
4: ਬੰਦੇ ਨੂੰ ਨਾ ਗੱਲ ਗੋਲੀ ਨਾਲੋਂ ਵੀ ਜ਼ਿਆਦਾ ਅਸਰ ਕਰਦੀ।
0: ਹਾਏ ਹਾਏ ਹਾਏ, ਠੀਕ ਹੋ ਗਿਆ, ਸਹੀ।
4: ਤੇ ਜਿਹੜਾ ਗੱਲ ਨੂੰ ਗੁੱਲ ਕਰ ਦੇਵੇ, ਉਹਦੇ ਚ ਗੈਰਤ ਨਹੀਂ ਹੁੰਦੀ।
0: ਤਾਰਿਕ ਭਾਈ ਸਾਡੇ ਨਾਲ ਮੌਜੂਦ ਰਹੇ ਲਾਈਵ ਕਾਲ ਤੇ ਆਉਣ ਦਾ ਬਹੁਤ ਸ਼ੁਕਰੀਆ। ਵਹਿਮ ਦੇ ਹਵਾਲੇ ਨਾਲ ਅਸੀਂ ਗੱਲਬਾਤ ਕੀਤੀ ਹੈ। ਉਸਮਾਨ ਅਲੀ, ਥੈਂਕ ਯੂ ਸੋ ਮਚ ਜੀ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਫੈਸਲਾਬਾਦ ਤੋਂ ਜ਼ਬਰਦਸਤ ਸ਼ੋਅ ਹੁੰਦਾ ਤੁਹਾਡਾ, ਖੁਸ਼ ਰਹੋ। ਅੱਲਾ ਹਾਫਿਜ਼ ਕਹਿ ਰਹੇ ਨੇ ਮੁਹੰਮਦ ਤਾਰਿਕ ਸਾਹਿਬ। ਗੁਰਬੇਤ ਵਾਲੇ, ਇਕਬਾਲ ਮੇਦੀ ਆ ਗਏ, ਥੈਂਕ ਯੂ ਸੋ ਮਚ ਜੀ, ਨਾਈਸ ਸ਼ੋਅ ਫਰੋਮ ਸਕਰਦੂ, ਬਹੁਤ ਸ਼ੁਕਰੀਆ, ਥੈਂਕ ਯੂ ਜੀ। ਜਿਉਂਦੇ ਵਸਤੇ ਰਹੋ, ਆਬਾਦ ਰਹੋ, ਜ਼ਬਰਦਸਤ ਪਲੇ ਲਿਸਟ, ਮੁਹੰਮਦ ਨਈਮ ਟੇਲਰ, ਸਭ ਨੂੰ ਸਲਾਮ, ਫਿਰ ਤੋਂ ਮਿਲ ਗਿਆ। ਵਹਿਮ ਉਹ ਚੀਜ਼ ਹੈ, ਉਹ ਸ਼ੈ ਹੈ ਕਿ ਜਿਹੜੀ ਹੁੰਦੀ ਨਹੀਂ, ਜਿਹਦਾ ਕੋਈ ਵਜੂਦ ਨਹੀਂ, ਲੇਕਿਨ ਸਾਨੂੰ ਐਸਾ ਜ਼ਰੂਰ ਲੱਗਦਾ ਹੈ ਕਿ ਸਾਡੇ ਨਾਲ ਐਸਾ ਹੋ ਰਿਹਾ ਹੈ। ਜ਼ਿਹਨ ਦਾ ਬਣਾਇਆ ਹੋਇਆ ਸਾਇਆ, ਹਰ ਇਨਸਾਨ ਨੂੰ ਇੱਦਾਂ ਜ਼ਰੂਰ ਲੱਗਦਾ ਹੈ। ਮੇਰੇ ਖਿਆਲ 'ਚ ਜਿੱਦਾਂ ਮੈਂ ਇਸ ਬਾਰੇ ਰਿਸਰਚ ਕੀਤੀ ਹੈ ਤਾਂ ਇਹੋ ਹੀ ਕਿਹਾ ਗਿਆ ਕਿ ਥਕਾਵਟ ਹੁੰਦੀ ਹੈ, ਥਕਨ ਹੁੰਦੀ ਹੈ, ਤਨਹਾਈ ਹੁੰਦੀ ਹੈ, ਨੀਂਦ ਪੂਰੀ ਨਹੀਂ ਹੁੰਦੀ। ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਜ਼ਿਹਨ ਬਹੁਤ ਜ਼ਿਆਦਾ ਚੱਲ ਰਿਹਾ ਹੁੰਦਾ ਹੈ, ਅਤੇ ਵਹਿਮ ਜਿਹੜਾ ਹੈ ਉਹ ਆਹਿਸਤਾ ਆਹਿਸਤਾ ਸਾਨੂੰ ਡਿਪਰੈਸ਼ਨ ਵਾਲੇ ਪਾਸੇ ਲੈ ਕੇ ਜਾਂਦਾ ਹੈ, ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੁੰਦੀ ਹੈ। ਕੋਈ ਪੁਰਾਣੀ ਗੱਲ ਜਿਹੜੀ ਹੱਲ ਨਹੀਂ ਹੁੰਦੀ, ਕੋਈ ਨਵੀਂ ਗੱਲ ਤੇ ਅਸੀਂ ਉਹਦਾ ਰੰਗ ਜਿਹੜਾ ਪਾ ਦਿੰਦੇ ਹਾਂ, ਤੇ ਲੇਕਿਨ ਵਹਿਮ ਬਾਰੇ ਜਿਹੜੀ ਪੋਜ਼ਿਟਿਵ ਇੱਕ ਚੀਜ਼ ਹੈ ਉਹ ਹੀ ਹੈ ਕਿ ਵਹਿਮ ਦਿਮਾਗ ਦਾ ਦੁਸ਼ਮਣ ਨਹੀਂ ਹੈ, ਇਹ ਇੱਕ ਕਿਸਮ ਦਾ ਅਲਾਰਮ ਹੈ ਜਿਹੜਾ ਸਾਨੂੰ ਕਹਿ ਰਿਹਾ ਹੁੰਦਾ ਹੈ। ਸਮਟਾਈਮਸ ਬਹੁਤ ਸਾਰੀਆਂ ਗੱਲਾਂ ਵੱਲੇ ਸਾਡੀ ਤਵੱਜੋ ਜਿਹੜੀ ਉਹ ਦਵਾ ਰਿਹਾ ਹੁੰਦਾ ਹੈ ਕਿ ਇਸ ਗੱਲ 'ਤੇ ਤਵੱਜੋ ਜ਼ਰੂਰ ਕਰਨੀ ਹੈ ਅਤੇ ਕਿਸੇ ਖੌਫ ਨੂੰ ਰੋਸ਼ਨੀ ਜ਼ਰੂਰ ਦੇਣੀ ਹੈ। ਆਪਣੇ ਵੱਲੋਂ ਕਹਾਣੀਆਂ ਨਾ ਬਣਾਓ, ਆਪਣੇ ਵੱਲੋਂ ਬਦਗੁਮਾਨੀਆਂ ਨਾ ਪਾਲੋ, ਆਪਣੇ ਵੱਲੋਂ ਵਹਿਮ ਨਾ ਪਾਲੋ, ਐਸੀਆਂ ਚੀਜ਼ਾਂ ਬਾਰੇ ਬਿਲਕੁਲ ਨਾ ਸੋਚਿਆ ਕਰੋ ਕਿ ਜਿਨ੍ਹਾਂ ਦੇ ਹੋਣ ਦਾ ਕੋਈ ਵਜੂਦ ਨਹੀਂ ਹੈ, ਜਿਨ੍ਹਾਂ ਦਾ ਹਕੀਕਤ ਨਾਲ ਕੋਈ ਤਾਲੁਕ ਨਹੀਂ ਹੈ। ਵਹਿਮੀ ਲੋਕ ਜਿਹੜੇ ਨੇ ਨਾ ਸਮਟਾਈਮਸ ਕਿਸੇ ਦੂਸਰੇ ਨੂੰ ਵੀ ਵਹਿਮ ਦਾ ਸ਼ਿਕਾਰ ਕਰਦੇ ਨੇ, ਸੋ ਕੋਸ਼ਿਸ਼ ਕਰੋ ਕਿ ਅਵੋਇਡ ਕਰੋ ਇਸ ਤਰ੍ਹਾਂ ਦੇ ਮਾਹੌਲ ਤੋਂ, ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਾਹਰ ਆ ਜਾਓ ਜੀ। ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਜ਼ਿੰਦਗੀ ਬੜੀ ਖੂਬਸੂਰਤ ਹੈ ਜੀ, ਇਸ ਨੂੰ ਭਰਪੂਰ ਤਰੀਕੇ ਨਾਲ ਇੰਜੋਏ ਕਰੋ, ਦੇ ਦਿਓ ਇਜਾਜ਼ਤ। ਜਿਨ੍ਹਾਂ ਦੇ ਮੈਸੇਜਸ ਰਹਿ ਗਏ, ਕਮੈਂਟਸ ਰਹਿ ਗਏ, ਬਹੁਤ ਮਾਜ਼ਰਤ ਕਰਕੇ ਜਾ ਰਹੀਆਂ, ਆਪਣਾ ਰੱਖਿਆ ਕਰੋ ਠੇਰੋ ਠੇਰ ਖਿਆਲ, ਦੁਆਵਾਂ ਵਿੱਚ ਸਾਨੂੰ ਸਾਡੀ ਟੀਮ ਨੂੰ ਜ਼ਰੂਰ ਰੱਖਿਆ ਕਰੋ ਯਾਦ, ਕਿਉਂ ਜਵਾ ਕੇ ਤੁਹਾਡੀਆਂ ਦੁਆਵਾਂ ਦੀ ਸਾਨੂੰ ਬਹੁਤ ਲੋੜ ਰਹਿੰਦੀ ਹੈ, ਬਹੁਤ ਜ਼ਰੂਰਤ ਰਹਿੰਦੀ ਹੈ। ਅੱਲਾ ਹਾਫਿਜ਼, ਅੱਲਾ ਨਿਗੇਬਾਨ ਤੇ ਰੱਬ ਰਾਖਾ।

0: ਤੁਸੀਂ ਹਾਜ਼ਮੇ ਦੀ ਦਵਾਈ ਲੈਂਦੇ ਰਹੇ ਹੋ, ਹਾਲਾਂਕਿ ਤੁਹਾਨੂੰ ਮੇਦੇ ਦੀ ਕੋਈ ਤਕਲੀਫ ਨਹੀਂ, ਬਲਕਿ ਤੁਹਾਡਾ ਲੀਵਰ ਆਪਣੇ ਫੰਕਸ਼ਨ ਪੂਰੀ ਤਰ੍ਹਾਂ ਅਦਾ ਨਹੀਂ ਕਰਦਾ। ਅਤੇ ਅਲਾਮਾ ਦੇ ਮੁਤਾਬਿਕ ਤੁਹਾਨੂੰ ਵਰਮੇ ਜਿਗਰ ਦੀ ਪ੍ਰੋਬਲਮ ਹੈ। ਮੋਹਤਰਮ, ਇਹ ਬਿਮਾਰੀ ਅਗਰ ਪੇਚੀਦਾ ਹੋ ਜਾਏ ਤਾਂ ਬਹੁਤ ਹੀ ਖਤਰਨਾਕ ਹੋ ਸਕਦੀ ਹੈ, ਲਿਹਾਜ਼ਾ ਇਲਾਜ ਵਿੱਚ ਲਾਪਰਵਾਹੀ ਨਹੀਂ ਹੋਣੀ ਚਾਹੀਦੀ। ਤੁਸੀਂ ਚਿਕਨਾਈ ਵਾਲੇ ਖਾਣੇ, ਬਿਲਖਸੂਸ ਬਾਜ਼ਾਰੀ ਤਲੀ ਹੋਈ ਖਾਣੇ, ਫਾਸਟ ਫੂਡ, ਗਾਏ ਦਾ ਗੋਸ਼ਤ ਅਤੇ ਸਿਰੀ ਪਾਏ ਵਗੈਰਾ ਬਿਲਕੁਲ ਨਹੀਂ ਖਾਣੇ। ਦਿਨ ਦੇ ਵਿੱਚ ਕਿਸੇ ਵੀ ਹਿੱਸੇ 'ਚ ਤਕਰੀਬਨ 40 ਮਿੰਟ ਤੁਸੀਂ ਜਿਹੜੀ ਨਾ ਵਾਕ, ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ, ਬਲਕਿ ਵਾਕ ਅਤੇ ਇਲਾਜ ਦਾ ਅਹਿਮ ਹਿੱਸਾ ਹੈ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ,
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ 'ਤੇ ਮੁਕੰਮਲ ਅਮਲ ਕਰਨਾ ਹੈ ਅਤੇ ਆਪਣੀ ਮਦਦ ਆਪ ਦੇ ਤਹਿਤ ਇਲਾਜ ਨਹੀਂ ਕਰਨਾ। ਸੁਲੇਮਾਨ ਸਾਹਿਬ, ਇਹਨਾਂ ਭਾਈ ਸਾਹਿਬ ਨੂੰ ਤੇ ਭੁੱਖ ਨਹੀਂ ਸੀ ਲੱਗਦੀ, ਫਿਰ ਇਹ ਹਾਜ਼ਮੇ ਦੀ ਦਵਾਈ ਕਿਹੜੀ ਚੀਜ਼ ਨੂੰ ਹਜ਼ਮ ਕਰਨ ਲਈ ਲੈਂਦੇ ਸੀ?
0: ਸਹਿਮਾ ਜੀ, ਤੁਸੀਂ ਬਹੁਤ ਹੀ ਅੱਛਾ ਸਵਾਲ ਕੀਤਾ ਹੈ, ਕਿਉਂਕਿ ਅਨਵਰ ਸਾਹਿਬ ਦੀ ਤਰ੍ਹਾਂ ਬਹੁਤ ਸਾਰੇ ਮਰੀਜ਼ ਇਸ ਬਿਮਾਰੀ 'ਚ ਹਾਜ਼ਮੇ ਦੀ ਦਵਾਈ ਲੈਂਦੇ ਨੇ। ਅਸਲ ਗੱਲ ਇਹ ਵੇ ਕਿ ਲੀਵਰ ਪ੍ਰੋਬਲਮ ਵਿੱਚ ਮੂੰਹ ਦਾ ਜ਼ਾਇਕਾ ਬਦਲ ਜਾਂਦਾ ਹੈ, ਕਮਜ਼ੋਰੀ ਅਤੇ ਸੁਸਤੀ ਰਹਿੰਦੀ ਹੈ, ਮਰੀਜ਼ ਨੂੰ ਭੁੱਖ ਨਹੀਂ ਲੱਗਦੀ ਅਤੇ ਉਹ ਸਮਝਦਾ ਹੈ ਕਿ ਉਹਦਾ ਨਿਜ਼ਾਮੇ ਹਜ਼ਮ ਖਰਾਬ ਹੋ ਗਿਆ ਹੈ ਅਤੇ ਬਦ ਹਜ਼ਮੀ ਦੀ ਵਜ੍ਹਾ ਨਾਲ ਉਹਦੀ ਭੁੱਖ ਗਾਇਬ ਹੋ ਗਈ ਹੈ।
1: ਅੱਛਾ, ਯਾਨੀ ਇਹ ਤਸ਼ਖੀਸ ਅੰਦਾਜ਼ਿਆਂ ਤੇ ਹੁੰਦੀ ਹੈ। ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਅਸ਼ਰਫ ਜ਼ਾਹਿਦ ਸਾਹਿਬ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਮੇਰੀ ਉਮਰ 32 ਸਾਲ ਹੈ, ਮੈਨੂੰ 1 ਸਾਲ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ। ਬਾਜ਼ ਵਾਰੀ ਬਲੱਡ ਪ੍ਰੈਸ਼ਰ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਮੈਂ ਡਰਾਈਵਿੰਗ ਵੀ ਨਹੀਂ ਕਰ ਸਕਦਾ। ਐਸੇ ਲਈ ਮੈਂ ਡਾਕਟਰ ਨੇ ਮਸ਼ਵਰਾ ਦਿੱਤਾ ਹੈ ਕਿ ਮੈਂ ਡਰਾਈਵਿੰਗ ਨਾ ਕਰਾਂ। ਸੁਲੇਮਾਨ ਸਾਹਿਬ, ਮੇਰੀ ਇਸ ਪ੍ਰੋਬਲਮ ਦੀ ਵਜ੍ਹਾ ਨਾਲ ਮੈਂ ਬਹੁਤ ਡਿਸਟਰਬ ਹੋ ਗਿਆ, ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰ ਦਿਓ।
0: ਅਸ਼ਰਫ ਭਾਈ, ਤੁਸੀਂ ਜਿਹੜੀ ਆਪਣੀ ਕੈਫੀਅਤ ਲਿਖੀ ਹੈ ਉਹ ਤਾਂ ਵਾਕਈ ਬੜੀ ਪਰੇਸ਼ਾਨ ਕੁੰਨ ਨੇ। ਬਹਰਹਾਲ ਇਲਾਜ ਹੋਵੇਗਾ ਤੇ ਇਨਸ਼ਾਅੱਲਾ ਇਹ ਕਫੀਅਤ ਦੂਰ ਹੋ ਜਾਏਗੀ। ਮੇਰੇ ਭਾਈ, ਤੁਸੀਂ ਚਿਕਨਾਈ ਵਾਲੀ ਗਜ਼ਾ, ਨਮਕ ਤੇ ਬਾਜ਼ਾਰੀ ਖਾਣੇ ਬਿਲਕੁਲ ਨਹੀਂ ਖਾਣੇ। ਸਬਜ਼ੀਆਂ ਜ਼ਿਆਦਾ ਖਾਓ, ਅਗਰ ਮੁਮਕਿਨ ਹੋਵੇ ਤੇ ਇੱਕ ਅਖਰੋਟ ਰੋਜ਼ਾਨਾ ਖਾਓ। ਖਾਣੇ 'ਚ ਅਦਰਕ ਤੇ ਥੂਮ ਦੀ ਚਟਨੀ ਜ਼ਰੂਰ ਇਸਤੇਮਾਲ ਕਰੋ ਤੇ ਰੋਜ਼ਾਨਾ ਖਾਲੀ ਪੇਟ 45 ਮਿੰਟ ਵਾਕ ਜ਼ਰੂਰ ਕਰਨੀ ਚਾਹੀਦੀ ਹੈ ਤੁਹਾਨੂੰ। ਮੈਂ ਜਿਹੜੀ ਦਵਾਈ ਤਜਵੀਜ਼ ਕੀਤੀ ਹੈ ਉਹਦਾ ਬੁਨਿਆਦੀ ਫੰਕਸ਼ਨ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਰੱਖਣਾ ਹੈ, ਜਿਹੜੇ ਚਰਬੀਲੇ ਅਜ਼ਾ ਨੂੰ ਤਹਿਲੀਲ ਕਰਦੀ ਹੈ ਅਤੇ ਸ਼ਰਿਆਨਾ ਨੂੰ ਖੋਲਦੀ ਹੈ। ਤੁਸੀਂ ਇਹ ਦਵਾਈ ਬਾਕਾਇਦਗੀ ਨਾਲ ਇਸਤੇਮਾਲ ਕਰੋ ਅਤੇ ਦਿਨ 'ਚ ਕਮ ਅਜ਼ ਕਮ 2 ਵਾਰੀ ਬਲੱਡ ਪ੍ਰੈਸ਼ਰ ਦੀ ਰੀਡਿੰਗ ਜ਼ਰੂਰ ਨੋਟ ਕਰੋ ਅਤੇ 15 ਦਿਨ ਬਾਅਦ ਮੈਨੂੰ ਇਹ ਰੀਡਿੰਗ ਇਰਸਾਲ ਕਰੋ। ਮੇਰੇ ਭਾਈ, ਤੁਸੀਂ ਆਪ ਵੇਖੋਗੇ ਕਿ ਇਸ ਦਵਾਈ ਨਾਲ ਇਨਸ਼ਾਅੱਲਾ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਹੋਵੇਗਾ,
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਮੋਹਤਰਮ, ਹੁਣ ਸਾਇਮਾ ਵੀ ਤੁਹਾਨੂੰ ਇੱਕ ਮਸ਼ਵਰਾ ਦਿੰਦੀ ਹੈ ਕਿ ਜੇ ਤੁਸੀਂ ਬਹੁਤ ਜ਼ਿਆਦਾ ਗੁੱਸਾ ਕਰਦੇ ਹੋ ਤਾਂ ਇਸ ਆਦਤ ਨੂੰ ਤਬਦੀਲ ਕਰੋ ਅਤੇ ਹਰ ਵੇਲੇ ਖੁਸ਼ ਰਹੋ, ਲੋਕਾਂ ਨਾਲ ਮੁਸਕਰਾ ਕੇ ਗੁਫ਼ਤਗੂ ਕਰੋ, ਕਿਉਂਕਿ ਗੁੱਸਾ ਕਰਨ ਨਾਲ ਬਲੱਡ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਹੈ।
0: ਸਹਿਮਾ ਜੀ, ਬਲੱਡ ਪ੍ਰੈਸ਼ਰ ਦੀ ਬਿਮਾਰੀ ਅਗਰ ਪੁਰਾਣੀ ਹੋ ਜਾਏ ਨਾ ਤੇ ਬੰਦੇ ਦਾ ਮਜ਼ਾਜ ਵੀ ਚਿੜਚਿੜਾ ਹੋ ਜਾਂਦਾ ਹੈ, ਤੇ ਉਹ ਹਰ ਗੱਲ ਤੇ ਗੁੱਸਾ ਕਰਦਾ ਹੈ।
1: ਸੁਲੇਮਾਨ ਸਾਹਿਬ, ਜੇ ਇਹ ਗੱਲ ਹੈ ਤੇ ਮੈਨੂੰ ਲੱਗਦਾ ਕਿ ਹਰ ਬੰਦੇ ਨੂੰ ਇਹ ਪ੍ਰੋਬਲਮ ਹੈ, ਕਿਉਂਕਿ ਹਰ ਬੰਦਾ ਹੀ ਲੜਨ ਨੂੰ ਫਿਰਦਾ। ਜਰਾ ਜੀ ਗੱਲ ਕਰੋ, ਹੱਥੀ ਪੈਣ ਨੂੰ ਫਿਰਦਾ, ਰਵਾਦਾਰੀ ਤੇ ਬਰਦਾਸ਼ਤ ਬਿਲਕੁਲ ਹੀ ਖਤਮ ਹੋ ਗਈ ਹੈ। ਬਸ ਮੈਂ ਤਾਂ ਇਹੀ ਕਹਿ ਸਕਦੀ ਹਾਂ, ਇਹਨਾਂ ਦੇ ਹਾਲ ਤੇ ਕਰਮ ਕਰੇ। ਸੁਲੇਮਾਨ ਸਾਹਿਬ, ਅਗਲਾ SMS ਜਿਹੜਾ ਨਾ ਸੁਹੇਲ ਪਰਵੇਜ਼ ਸਾਹਿਬ ਨੇ ਤਹਿਰੀਰ ਕੀਤਾ, ਕਹਿੰਦੇ ਨੇ ਕਿ ਮੇਰੀ ਉਮਰ 46 ਸਾਲ ਹੈ, 3 ਮਹੀਨਿਆਂ ਤੋਂ ਮੈਨੂੰ ਇੱਕ ਲੱਤ 'ਚ ਬਹੁਤ ਹੀ ਜ਼ਿਆਦਾ ਦਰਦ ਰਹਿੰਦਾ ਹੈ, ਇਹਦੇ ਇਲਾਵਾ 3 ਸਾਲ ਤੋਂ ਗੋਡਿਆਂ ਦੇ ਦਰਦਾਂ ਦਾ ਵੀ ਮਸਲਾ ਹੈ। ਮੈਂ ਬਹੁਤ ਇਲਾਜ ਕਰਵਾਇਆ, ਮਾਲਿਸ਼ ਵੀ ਕਰਵਾਉਂਦਾ, ਲੇਕਿਨ ਵਕਤੀ ਆਰਾਮ ਤੋਂ ਬਾਅਦ ਗੋਡਿਆਂ ਦਾ ਦਰਦ ਫੇਰ ਸ਼ੁਰੂ ਹੋ ਜਾਂਦਾ ਹੈ। ਸੁਲੇਮਾਨ ਸਾਹਿਬ, ਲੱਤ 'ਚ ਦਰਦ ਦੀ ਵਜ੍ਹਾ ਨਾਲ ਮੈਂ ਤੁਰਨ ਫਿਰਨ ਤੋਂ ਤਕਰੀਬਨ ਮਾਜ਼ੂਰ ਹੋ ਗਿਆ ਵਾਂ, ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ।
0: ਸੇਲ ਸਾਹਿਬ, ਇਸ ਬਿਮਾਰੀ ਨੂੰ ਤਿੱਬੀ ਇਸਤਲਾਹ 'ਚ ਦਰਦ ਉਰਕੇ ਨਸਾ ਅਤੇ ਅੰਗਰੇਜ਼ੀ 'ਚ ਸ਼ਿਆਟੀਕਾ ਕਹਿੰਦੇ ਨੇ। ਇਹ ਬਹੁਤ ਹੀ ਤਕਲੀਫ ਦੇ ਬਿਮਾਰੀ ਹੈ ਜਿਹਦੇ ਨਾਲ ਮਰੀਜ਼ ਆਪਣੇ ਪੈਰਾਂ 'ਤੇ ਵਜ਼ਨ ਨਹੀਂ ਪਾ ਸਕਦਾ, ਲਿਹਾਜ਼ਾ ਤੁਰਨਾ ਮਹਾਲ ਹੋ ਜਾਂਦਾ ਹੈ। ਮੇਰੇ ਭਾਈ, ਕਿ ਜੜੀ ਬੂਟੀਆਂ ਦੇ ਇਲਾਜ ਨਾਲ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ। ਤੁਸੀਂ ਚਾਵਲ, ਦਹੀਂ, ਮਸ਼ਰੂਬਾਤ ਯਾਨੀ ਬੋਤਲਾਂ, ਆਈਸਕ੍ਰੀਮ, ਬਰਫ਼ ਅਤੇ ਟਿੰਡੇ ਤੋਰੀ ਨਹੀਂ ਖਾਣੇ, ਬਾਕੀ ਹਰ ਖੁਰਾਕ ਖਾ ਸਕਦੇ ਹੋ। ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਮੇਰਾ ਅਜ਼ਮੂਦਾ ਅਤੇ ਮਾਮੂਲੇ ਮਤਬ ਨੁਸਖਾ ਹੈ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਸ ਦਵਾ ਦੇ ਜ਼ਰੀਏ ਸੈਂਕੜੋ ਮਰੀਜ਼ਾਂ ਨੂੰ ਮੁਕੰਮਲ ਤੌਰ 'ਤੇ ਆਰਾਮ ਆ ਚੁੱਕਿਆ ਹੈ। ਤੁਸੀਂ ਰੋਗਨੇ ਜ਼ੈਤੂਨ ਜਾਂ ਰੋਗਨੇ ਅਲਸੀ ਦੀ ਮਾਲਿਸ਼ ਜ਼ਰੂਰ ਕਰੋ ਅਤੇ ਗਰਮ ਪਾਣੀ ਦੀ ਬੋਤਲ ਨਾਲ ਟਕੋਰ ਕਰਦੇ ਰਹੋ ਤਾਂ ਕਿ ਪੱਠਿਆਂ ਦਾ ਖਚਾਓ ਦੂਰ ਹੋ ਜਾਏ। ਬਾਕੀ ਜਿਹੜੀ ਬੁਨਿਆਦੀ ਤਕਲੀਫ ਹੈ ਉਹ ਦਵਾਈ ਨਾਲ ਇਨਸ਼ਾਅੱਲਾ ਦੂਰ ਹੋ ਜਾਏਗੀ। ਤੁਸੀਂ ਬੜੀ ਪਾਬੰਦੀ ਨਾਲ ਦਵਾਈ ਲੈਣਾ, ਇਹਦੇ ਨਾਲ ਇਨਸ਼ਾਅੱਲਾ ਗੋਡਿਆਂ ਦਾ ਦਰਦ ਵੀ ਹਮੇਸ਼ਾ ਵਾਸਤੇ ਠੀਕ ਹੋ ਜਾਏਗਾ ਤੇ ਦਰਦ ਅਰਕਨ ਸਾਹ ਤੋਂ ਵੀ ਮੁਕੰਮਲ ਤੌਰ 'ਤੇ ਛੁਟਕਾਰਾ ਮਿਲ ਜਾਏਗਾ,
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ,

0: ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਤਾਂ ਕਿ ਤੁਸੀਂ ਪੂਰੀ ਤਰ੍ਹਾਂ ਸਿਹਤਯਾਬ ਹੋ ਜਾਓ। ਸੁਲੇਮਾਨ ਸਾਹਿਬ
1: ਜੀ ਜੀ,
0: ਹਮੇਸ਼ਾ ਦੀ ਤਰ੍ਹਾਂ ਮੇਲਸ ਵੀ ਨੇ ਬਾਕੀ ਤੇ SMS ਵੀ ਬਾਕੀ ਨੇ, ਪਰ ਕੀ ਕਰਾਂ, ਪ੍ਰੋਗਰਾਮ ਦਾ ਵੇਲਾ ਜਿਹੜਾ ਉਹ ਖਤਮ ਹੋ ਗਿਆ। ਬਾਕੀ ਮੇਲਸ ਔਰ SMS ਇਨਸ਼ਾਅੱਲਾ ਤਾਲਾ ਅਗਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੀ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਉਂਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਸਹਿਮਾ ਜੀ, ਤੁਹਾਡਾ ਵੀ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
0: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਹਮੇਸ਼ਾ ਖਿਆਲ ਰੱਖੋ ਤੇ ਅੱਲਾ ਨਾ ਕਰੇ ਜੇ ਤੁਹਾਨੂੰ ਕੋਈ ਵੀ ਬਿਮਾਰੀ ਏ ਤੇ ਕਿਸੇ ਵੀ ਇਲਾਜ ਤੋਂ ਫਾਇਦਾ ਨਹੀਂ ਹੋਇਆ ਤੇ ਫੌਰਨ ਹੀ ਪਾਕਿਸਤਾਨ ਦੇ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 042-3772-7160। ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ। ਇਨਸ਼ਾਅੱਲਾ ਤਾਲਾ ਫੇਰ ਮਿਲਾਂਗੇ, ਉਸ ਵੇਲੇ ਤੀਕਰ ਰੱਬ ਰਾਖਾ।
2: There's music and then there's magic. One above FM 101.

0: there's music, and then there's magic. One Above, FM 101. There's music, and then there's magic. One Above, FM 101.
1: आइए लेते हैं कमर्शियल ब्रेक।
2: सोने पैन प्रो ते मेरे बुजुर्गो, ਤੁਹਾਡੀ ਮੇਜ਼ਬਾਨ ਤੇ ਤੁਹਾਡੀ ਮੇਲਸ ਔਰ SMS ਦੀ ਤਰਜਮਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਏ ਤੇ ਪੁਰਖਲੂਸ ਸਲਾਮ ਪੇਸ਼ ਕਰਦੀ ਏ। ਸੋਹਣੇ ਭੈਣ ਭਰਾ, ਅੱਲਾਹ ਤਾਲਾ ਨੇ ਸਾਨੂੰ ਬੇਸ਼ੁਮਾਰ ਨੇਮਤਾਂ ਤਾ ਫਰਮਾਈਆਂ ਨੇ, ਜਿਨ੍ਹਾਂ ਦੀ ਵਜ੍ਹਾ ਨਾਲ ਸਾਡੀ ਜ਼ਿੰਦਗੀ ਬਹੁਤ ਹੀ ਰੰਗੀਨ ਤੇ ਖੁਸ਼ੀਆਂ ਭਰੀ ਹੁੰਦੀ ਏ। ਇਹ ਨੇਮਤਾਂ ਹੀ ਨੇ ਜਿਨ੍ਹਾਂ ਦੀ ਬਦੌਲਤ ਇਨਸਾਨ ਦੀ ਜ਼ਿੰਦਗੀ ਰਵਾਂ ਦਵਾਂ ਹੈ, ਅਤੇ ਹਰ ਸ਼ਖਸ ਆਪਣੀ ਆਪਣੀ ਜਗ੍ਹਾ ਇਹਨਾਂ ਨੇਮਤਾਂ ਤੋਂ ਜਿਹੜਾ ਨਾ ਇੰਜੋਏ ਵੀ ਕਰ ਰਿਹਾ ਅਤੇ ਫਾਇਦਾ ਵੀ ਚੁੱਕ ਰਿਹਾ। ਸੋਹਣੇ ਭੈਣ ਭਰਾ, ਇਸ ਹਕੀਕਤ ਤੋਂ ਤਾਂ ਤੁਸੀਂ ਵੀ ਇਨਕਾਰ ਨਹੀਂ ਨਾ ਕਰੋਗੇ ਕਿ ਸਿਹਤ ਦੀ ਦੌਲਤ ਜਿਹੜੀ ਏ ਇਹਦੀ ਵਜ੍ਹਾ ਨਾਲ ਹੀ ਹਰ ਸ਼ਿਆ ਚੰਗੀ ਲੱਗਦੀ ਏ। ਅੱਲਾ ਨਾ ਕਰੇ ਅਗਰ ਕੋਈ ਬਿਮਾਰੀ ਹੋ ਜਾਏ ਤਾਂ ਜ਼ਿੰਦਗੀ ਦੀ ਹਰ ਖੁਸ਼ੀ, ਹਰ ਨੇਮਤ ਅਤੇ ਹਰ ਆਸਾਇਸ਼ ਬਿਲਕੁਲ ਬੇਕਾਰ ਨਜ਼ਰ ਆਉਂਦੀ ਏ। ਲਿਹਾਜ਼ਾ ਹਰ ਚੀਜ਼ ਤੋਂ ਜ਼ਿਆਦਾ ਆਪਣੀ ਸਿਹਤ ਵੱਲ ਤਵੱਜੋ ਰੱਖੋ, ਅਤੇ ਰੱਬ ਨਾ ਕਰੇ ਜਿਸ ਬਿਮਾਰੀ 'ਚ ਤੁਸੀਂ ਆਪਣੇ ਆਪ ਨੂੰ ਮੁਬਤਲਾ ਸਮਝਦੇ ਹੋ ਤਾਂ ਪਾਕਿਸਤਾਨ ਦੇ ਮਾਇਆ ਨਾਸ ਅਤੇ ਮਸ਼ਹੂਰ ਓ ਮਾਰੂਫ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਜਨਾਬ ਸੁਲੇਮਾਨ ਸਾਹਿਬ ਨਾਲ ਰਾਬਤਾ ਕਰੋ, ਅਤੇ ਉਹਨਾਂ ਨਾਲ ਰਾਬਤਾ ਕਰਨ ਵਾਸਤੇ ਸਾਡਾ ਫੋਨ ਨੰਬਰ ਅਤੇ ਐਡਰੈਸ ਐਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2760। ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਪਤਾ ਤੁਸੀਂ ਨੋਟ ਫਰਮਾਇਆ, ਅਤੇ ਹੁਣ ਐਕਟਿਵ ਹੋ ਕੇ ਪ੍ਰੋਗਰਾਮ ਦੇ ਜਿਹੜਾ ਨਾ ਹਰ ਗੱਲ ਦਾ ਗੌਰ ਨਾ ਸੁਣਨਾ, ਕਿਉਂਕਿ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਪਾਕਿਸਤਾਨ ਦੇ ਮੰਨੇ ਪ੍ਰਮੰਨੇ ਸ਼ੋਹਰਤ ਯਾਫਤਾ ਤਬੀਬ ਹਰਬਲ ਫਿਜ਼ੀਸ਼ੀਅਨ ਅਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਵੈਲਕਮ, ਖੁਸ਼ਾਮਦੀਦ ਅਤੇ ਜੀ ਆਇਆਂ ਨੂੰ।
3: ਸਹਿਮਾ ਜੀ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਦਿੱਤਾ।
2: ਜੀ ਇਨਾਇਤ। ਸੁਲੇਮਾਨ ਸਾਹਿਬ, ਮੈਂ ਹੁਣ ਪੇਸ਼ ਕਰਨੀ ਆ ਈਮੇਲ ਔਰ SMS।
3: ਜੀ
2: ਕੀ ਕਹਿੰਦੇ ਹੋ, ਪੇਸ਼ ਕਰਾਂ?
3: ਹਾਂਜੀ ਜ਼ਰੂਰ ਜ਼ਰੂਰ, ਪੁੱਛਣਾ ਦੀ ਗੱਲ ਹੈ।
2: ਸਭ ਤੋਂ ਪਹਿਲੇ ਜਿਹੜਾ ਸਲੀਮੁਰਜ਼ਮਾਨ ਸਾਹਿਬ ਨੇ ਨਾ, ਉਹਨਾਂ ਨੇ ਸਾਨੂੰ SMS ਤਰੀਰ ਕੀਤਾ, ਕਹਿੰਦੇ ਨੇ ਮੋਹਤਰਮ ਸੁਲੇਮਾਨ ਸਾਹਿਬ, ਮਾਸ਼ਾਅੱਲਾ ਤੁਸੀਂ ਬਹੁਤ ਹੀ ਤਜਰਬਾਕਾਰ ਤਬੀਬ ਗਏ ਹੋ, ਅਤੇ ਮੈਂ ਤੁਹਾਡੀ ਸ਼ੁਰੂ ਸੁਣ ਕੇ ਹੀ ਤੁਹਾਨੂੰ ਜਿਹੜਾ ਨਾ ਇਹ ਮੇਲ ਕਰ ਰਿਹਾ ਵਾਂ। ਸੁਲੇਮਾਨ ਸਾਹਿਬ, ਮੈਨੂੰ ਇਨਫਰਟੈਲਿਟੀ ਦਾ ਮਰਜ਼ ਹੈਗਾ। ਸੁਲੇਮਾਨ ਸਾਹਿਬ, ਮੈਂ ਆਪਣੀ ਤਸੱਲੀ ਵਾਸਤੇ ਇੱਕ ਵਾਰੀ ਦੇਸੀ ਇਲਾਜ ਜ਼ਰੂਰ ਕਰਵਾਉਣਾ ਚਾਹੁੰਦਾ ਵਾਂ, ਤਾਂ ਕਿ ਬਾਅਦ ਵਿੱਚ ਮੈਨੂੰ ਪਛਤਾਵਾ ਨਾ ਹੋਵੇ ਕਿ ਕਾਸ਼ ਮੈਂ ਦੇਸੀ ਇਲਾਜ ਵੀ ਅਜ਼ਮਾਇਆ ਹੁੰਦਾ। ਸੁਲੇਮਾਨ ਸਾਹਿਬ, ਇਸ ਬਾਰੇ ਤੁਹਾਡੀ ਕੀ ਰਾਏ, ਮੈਨੂੰ ਆਪਣੀ ਰਾਏ ਨਾਲ ਨਵਾਜ਼ੋ।
3: ਮੋਹਤਰਮ ਸਲੀਮ ਸਾਹਿਬ, ਤੁਹਾਡੀ ਦਾਨਿਸ਼ਮੰਦੀ ਤੇ ਦਾਨਿਸ਼ਮੰਦ ਦਾ ਨਾਂ ਫੈਸਲਾ ਕਾਬਲੇ ਤਾਰੀਫ ਹੈ ਕਿ ਤੁਸੀਂ ਕੁਦਰਤੀ ਇਲਾਜ ਵੱਲ ਤਵੱਜੋ ਕੀਤੀ। ਮੇਰੇ ਮੋਹਤਰਮ ਭਾਈ, ਮੇਰਾ ਵੀ ਇਹੋ ਹੀ ਮਸ਼ਵਰਾ ਹੈ ਕਿ ਤੁਸੀਂ ਫੌਰਨ ਹੀ ਇਲਾਜ ਸ਼ੁਰੂ ਕਰਾਓ। ਮੈਨੂੰ ਯਕੀਨ ਹੈ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ, ਤੇ ਇਨਸ਼ਾਅੱਲਾ ਸੋਹਣਾ ਰੱਬ ਤੁਹਾਨੂੰ ਔਲਾਦ ਦੀ ਨਿਮਤ ਵੀ ਜ਼ਰੂਰ ਅਤਾ ਫਰਮਾਏਗਾ,
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸਲੀਮ ਸਾਹਿਬ, ਤੁਸੀਂ ਆਪਣੀ ਈਮੇਲਸ ਦਾ ਜਵਾਬ ਤੇ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਅਸੀਂ ਵੀ ਤੁਹਾਡੇ ਲਈ ਤੁਹਾਡੀ ਸਿਹਤਮੰਦੀ ਵਾਸਤੇ ਦੁਆ ਗਵਾਂ, ਤੁਸੀਂ ਜ਼ਰੂਰ ਇਲਾਜ ਕਰਾਓ, ਖੁਦਾ ਆਪਣਾ ਕਰਮ ਕਰੇਗਾ। ਸੁਲੇਮਾਨ ਸਾਹਿਬ, ਹੁਣ ਅਗਲੀ ਮੇਲ ਤੁਹਾਡੀ ਖਿਦਮਤ 'ਚ ਪੇਸ਼ ਕਰ ਰਹੀ ਹਾਂ, ਜਿਹੜੀ ਇੱਕ ਨੌਜਵਾਨ ਮਗਰ ਹੈਰਾਨ ਪਰੇਸ਼ਾਨ ਸਾਹਿਬ ਨੇ ਤਹਿਰੀਰ ਕੀਤੀ।
3: ਜੀ ਜੀ,
2: ਇਹਨਾਂ ਨੇ ਆਪਣਾ ਨਾਂ ਨਹੀਂ ਲਿਖਿਆ, ਲੇਕਿਨ ਆਪਣੀ ਹਾਲਤ ਬਿਆਨ ਕਰ ਦਿੱਤੀ ਹੈ।
3: ਅੱਛਾ।
2: ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਮੇਰੀ ਉਮਰ 28 ਸਾਲ ਹੈ, ਮੇਰੀ ਸਿਹਤ ਕਾਬਲੇ ਰਸ਼ਕ ਸੀ, ਲੇਕਿਨ ਮੈਨੂੰ ਇੱਕ ਐਸੀ ਬਿਮਾਰੀ ਹੋ ਗਈ ਕਿ ਜਿਹੜੀ ਮੈਨੂੰ ਦਿਨ ਬਦਨ ਕਮਜ਼ੋਰ ਕਰ ਰਹੀ ਹੈ। ਮੈਂ ਬਹੁਤ ਹੈਰਾਨ ਹਾਂ ਕਿ ਬਲਕਿ ਪਰੇਸ਼ਾਨ ਹਾਂ ਕਿ ਮੈਨੂੰ ਇਹੋ ਜਿਹੀ ਬਿਮਾਰੀ ਕਿਉਂ ਹੋ ਗਈ ਹੈ। ਸੁਲੇਮਾਨ ਸਾਹਿਬ, ਮੇਰੇ ਮੋਢਿਆਂ ਦੇ ਪੱਠਿਆਂ ਅਤੇ ਗਰਦਨ ਦੇ ਪੱਠੇ ਖਿੱਚ ਜਾਂਦੇ ਨੇ, ਲੱਤਾਂ 'ਚ ਕਮਰ 'ਚ ਹਰ ਵੇਲੇ ਦਰਦ ਹੁੰਦਾ ਹੈ, ਥੱਕਣ ਬਹੁਤ ਮਹਿਸੂਸ ਹੁੰਦੀ ਹੈ, ਕੰਮ ਵਿੱਚ ਵੀ ਦਿਲ ਨਹੀਂ ਲੱਗਦਾ ਕਿਉਂਕਿ ਜਿਸਮ ਵਿੱਚ ਜਾਨ ਹੀ ਨਹੀਂ। ਸੁਲੇਮਾਨ ਸਾਹਿਬ, ਐਸੀ ਦਵਾਈ ਪਾਰਸਲ ਕਰ ਦਿਓ ਜਿਹੜਾ ਮੈਂ ਇਸਤੇਮਾਲ ਕਰਾਂ ਤਾਂ ਤਾਕਤਵਰ ਹੋ ਜਾਵਾਂ।
3: ਬੇਟਾ ਜੀ, ਇਹਦੇ 'ਚ ਹੈਰਾਨੀ ਅਤੇ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਕਿ ਤੁਹਾਨੂੰ ਇਹ ਬਿਮਾਰੀ ਕਿਉਂ ਹੋਈ। ਬੇਟਾ ਜੀ, ਮੈਂ ਆਪਣੇ ਇਲਮੀ ਤਜਰਬੇ ਦੀ ਬੁਨਿਆਦ 'ਤੇ ਤੁਹਾਨੂੰ ਇਹ ਹਕੀਕਤ ਦੱਸ ਦਿਆਂ ਕਿ 80% ਨੌਜਵਾਨ ਕਿਸੇ ਨਾ ਕਿਸੇ ਮਰਹਲੇ 'ਤੇ ਇਸ ਬਿਮਾਰੀ ਦਾ ਸ਼ਿਕਾਰ ਜ਼ਰੂਰ ਹੁੰਦੇ ਨੇ। ਲਿਹਾਜ਼ਾ ਤੁਸੀਂ ਆਪਣੇ ਆਪ ਨੂੰ ਇਕਲੌਤਾ ਮਰੀਜ਼ ਨਾ ਸਮਝੋ। ਬਿਮਾਰੀ ਦੇ ਹਵਾਲੇ ਨਾਲ ਅਰਜ਼ ਕਰਾਂਗਾ ਕਿ ਹਰਬਲ ਇਲਾਜ ਦੇ ਜ਼ਰੀਏ ਨੌਜਵਾਨਾਂ ਦੀ ਇਹ ਬਿਮਾਰੀ ਅਲਹਮਦੁਲਿਲਾ 100% ਠੀਕ ਹੋ ਜਾਂਦੀ ਹੈ। ਬੇਟਾ ਜੀ, ਤੁਸੀਂ ਬਾਜ਼ਾਰੀ ਖਾਣੇ, ਖੱਟੀਆਂ ਚੀਜ਼ਾਂ ਹਰਗਿਜ਼ ਇਸਤੇਮਾਲ ਨਹੀਂ ਕਰਨੀਆਂ। ਮੈਂ ਇੱਕ ਬਹੁਤ ਹੀ ਮੁਅੱਸਰ ਲਾਜਵਾਬ ਦਵਾਈ ਪਾਸਲ ਕਰਾਈਏ ਜਿਹੜੀ ਅੰਦਰੂਨੀ ਪੇਚੀਦਗੀ ਨੂੰ ਦੂਰ ਕਰੇਗੀ, ਅਸਾਬ ਅਤੇ ਪੱਠਿਆਂ ਨੂੰ ਮਜ਼ਬੂਤ ਕਰੇਗੀ ਅਤੇ ਚੰਦ ਹਫ਼ਤੇ ਇਲਾਜ ਦੇ ਬਾਅਦ ਤੁਹਾਡੇ ਜਿਸਮ ਵਿੱਚ ਇਨਸ਼ਾਲਾ ਤਾਕਤ ਅਤੇ ਕੁਵਤ ਆ ਜਾਏਗੀ
2: ਇਨਸ਼ਾਲਾ ਤਾਲਾ ਜੀ। ਜੀ ਜਨਾਬ, ਤੁਸੀਂ ਆਪਣੀ SMS ਦਾ ਜਵਾਬ ਸੁਣਿਆ। ਹੁਣ ਤੁਸੀਂ ਇਲਾਜ ਵਿੱਚ ਦੇਰ ਨਹੀਂ ਕਰਨੀ, ਯਾਨੀ ਪਾਬੰਦੀ ਨਾਲ ਦਵਾਈ ਲੈਣੀ ਹੈ। ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ
3: ਜੀ, ਜੀ
2: ਅੱਧੀ ਛੁੱਟੀ ਦਾ ਵੇਲਾ ਹੋ ਗਿਆ, ਤੁਸੀਂ ਥੋੜ੍ਹਾ ਜਿਹਾ ਰੈਸਟ ਕਰੋ ਅਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਨਾ ਐਡਰੈਸ ਅਤੇ ਟੈਲੀਫੋਨ ਨੰਬਰ ਲਿਖਵਾ ਲਾਂ ਤਾਂ ਜੋ ਤੁਹਾਡੇ ਨਾਲ ਆਪ ਰਾਬਤਾ ਕਰ ਸਕਣ ਅਤੇ ਆਪਣੀ ਬਿਮਾਰੀ ਦਾ ਜਿਹੜਾ ਅਹਿਵਾਲ ਹੈ ਉਹ ਤੁਹਾਡੇ ਨਾਲ ਖੁੱਲ੍ਹ ਕੇ ਦੱਸ ਸਕਣ। ਅਤੇ ਮੇਰੇ ਭੈਣ ਭਰਾਓ, ਜ਼ਰਾ ਲਿਖੋ ਟੈਲੀਫੋਨ ਨੰਬਰ ਅਤੇ ਸਾਡਾ ਐਡਰੈਸ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਪਤਾ ਤੁਸੀਂ ਨੋਟ ਫਰਮਾਇਆ, ਤਾਂ ਹੁਣ ਪੇਸ਼ ਕਰਨੇ ਆ ਤੁਹਾਡੀ ਬਾਕੀ ਈਮੇਲਸ ਅਤੇ SMS ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਤਿੱਬੀ ਮਸ਼ਵਰਿਆਂ 'ਚ। ਸੁਲੇਮਾਨ ਸਾਹਿਬ, ਇੱਕ ਮੁਸ਼ਾਹਿਦਾ ਹੈ ਕਿ ਸਾਡੇ ਮਾਸ਼ਰੇ 'ਚ ਤਬੀਬ ਬਹੁਤ ਨੇ, ਜ਼ਰਾ ਜਿਹਾ ਕਿਸੇ ਨੂੰ ਤਬੀਅਤ ਦੱਸੋ ਅਤੇ ਫੌਰਨ ਹੀ ਮਸ਼ਵਰੇ ਇੱਧਰੋਂ ਉੱਧਰੋਂ ਆਉਣ ਲੱਗ ਪੈਂਦੇ ਨੇ ਕਿ ਕਲੂੰਜੀ ਖਾ ਲਓ, ਦੂਜਾ ਆਖੇਗਾ ਅਜਵਾਇਨ ਖਾਓ, ਯਾਨੀ ਹਰ ਬੰਦਾ ਆਪਣੀ ਤਿੱਬੀ ਮਹਾਰਤ ਵਿਖਾਉਣ ਲੱਗ ਪੈਂਦਾ।
3: ਜੀ ਜੀ ਬਿਲਕੁਲ ਸਹਿਮਾ ਜੀ, ਅਤੇ ਇਹੋ ਜਿਹੇ ਅਹਿਮ ਕਾਰਨਾ ਮਸ਼ਵਰਿਆਂ ਨਾਲ ਮਰੀਜ਼ ਦਾ ਬੁਰਾ ਹਾਲ ਹੋ ਜਾਂਦਾ ਹੈ।
2: ਜੀ ਬਿਲਕੁਲ ਇਹੀ ਗੱਲ ਹੈ ਸੁਲੇਮਾਨ ਸਾਹਿਬ। ਅਗਲਾ SMS ਤੁਹਾਡੀ ਨਜ਼ਰ ਕਰਦੀ ਪਈ ਹਾਂ, ਜਿਹੜੇ ਸਾਨੂੰ ਲਿਖਿਆ ਹੈ ਐਸਨ ਖਾਨ ਸਾਹਿਬ ਨੇ, ਫਰਮਾਉਂਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਜਿਸਮਾਨੀ ਕਮਜ਼ੋਰੀ ਦੀ ਪ੍ਰੋਬਲਮ ਸੀ। ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ ਕਿ ਰੋਜ਼ਾਨਾ 2 ਚਮਚੇ ਰੋਗਨੇ ਜ਼ੈਤੂਨ ਅਤੇ 2 ਦੇਸੀ ਅੰਡੇ ਦੁੱਧ ਵਿੱਚ ਫੈਂਟ ਕੇ ਪੀਓ। 1 ਮਹੀਨੇ ਬਾਅਦ ਮੇਰੇ ਚਿਹਰੇ 'ਤੇ ਬਹੁਤ ਜ਼ਿਆਦਾ ਦਾਣੇ ਅਤੇ ਪਿੰਸੀਆਂ ਨਿਕਲੇ। ਇਹਦੇ ਇਲਾਵਾ ਮੇਰੀ ਭੁੱਖ ਵੀ ਖਤਮ ਹੋ ਗਈ ਹੈ ਅਤੇ ਜਿਸਮ ਵਿੱਚ ਬਹੁਤ ਗਰਮੀ ਅਤੇ ਜਲਨ ਖਾਰਿਜ ਮਹਿਸੂਸ ਹੋਣ ਲੱਗ ਪਈ। ਸੁਲੇਮਾਨ ਸਾਹਿਬ, ਮੈਂ ਆਪਣੀ ਇਸ ਹਾਲਤ ਤੋਂ ਬਹੁਤ ਪਰੇਸ਼ਾਨ ਹਾਂ, ਬਰਾਏ ਮਿਹਰਬਾਨੀ ਕੋਈ ਦਵਾਈ ਪਾਰਸਲ ਕਰ ਦਿਓ।
3: ਮੇਰੇ ਭਾਈ, ਜੇ ਤੁਸੀਂ ਇਹੋ ਜਿਹੀ ਮੁਸ਼ਾਵਰਤ 'ਤੇ ਅਮਲ ਨਾ ਕਰਦੇ ਤਾਂ ਤੁਸੀਂ ਬਿਲਕੁਲ ਸਿਹਤਮੰਦ ਹੋ ਜਾਂਦੇ। ਹੁਣ ਪੋਜੀਸ਼ਨ ਇਹ ਵੇ ਕਿ ਤੁਹਾਡਾ ਬਲੱਡ 'ਚ ਗੈਰ ਤਬੀਅਤ ਹਿੱਦਤ ਪੈਦਾ ਹੋ ਗਈ ਹੈ ਅਤੇ ਨਾਲ ਹੀ ਨਾਲ ਲੀਵਰ ਅਤੇ ਮੇਦਾ ਵੀ ਮੁਤਾਸਰ ਹੋਏ ਨੇ। ਇਹ ਸਭ ਗੈਰ ਮੁਨਾਸਬ ਦਵਾ ਦਾ ਕਮਾਲ ਹੈ। ਹੁਣ ਤੁਸੀਂ ਮੇਰੀ ਐਡਵਾਈਸ ਗੌਰ ਨਾਲ ਸੁਣੋ। ਤੁਸੀਂ ਹਰ ਕਿਸਮ ਦਾ ਗੋਸ਼ਤ, ਅੰਡੇ, ਮੁਰਗੀ, ਡਰਾਈ ਫਰੂਟਸ, ਬਾਜ਼ਾਰੀ ਖਾਣੇ, ਮੱਛਲੀ ਅਤੇ ਸਰੀ ਪਾਏ ਵਗੈਰਾ ਬਿਲਕੁਲ ਨਹੀਂ ਖਾਣੇ। ਸਬਜ਼ੀਆਂ ਜ਼ਿਆਦਾ ਖਾਓ ਅਤੇ ਰੋਜ਼ਾਨਾ 45 ਮਿੰਟ ਦੀ ਵਾਕ ਜਿਹੜੀ ਹੈ ਨਾ ਉਹ ਹਰ ਹਾਲਤ ਵਿੱਚ ਕਰੋ।
2: ਬਿਲਕੁਲ,
3: ਮੈਂ ਤੁਹਾਡੇ ਲਈ ਦਵਾਈ ਵੀ ਪਾਰਸਲ ਕਰਾਈ ਹੈ ਜਿਹੜੀ ਬਲੱਡ ਨੂੰ ਪਿਓਰੀਫਾਈ ਕਰੇਗੀ, ਮੇਦੇ ਅਤੇ ਜਿਗਰ ਦਾ ਨਿਜ਼ਾਮ ਬਿਲਕੁਲ ਦਰੁਸਤ ਕਰੇਗੀ ਅਤੇ ਇਨਸ਼ਾਅੱਲਾ ਤੁਸੀਂ ਚੰਦ ਹਫ਼ਤੇ ਇਲਾਜ ਦੇ ਬਾਅਦ ਮੁਕੰਮਲ ਤੌਰ 'ਤੇ ਸਿਹਤਯਾਬ ਹੋ ਜਾਓਗੇ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਬਗੈਰ ਫੀਸ ਦੇ ਮਸ਼ਵਰਿਆਂ 'ਤੇ ਅਮਲ ਦਾ ਨਤੀਜਾ ਵੇਖ ਲਿਆ ਨਾ, ਹੁਣ ਇਹੋ ਜਿਹਾ ਕਿਸੇ ਮਸ਼ਵਰੇ 'ਤੇ ਅਮਲ ਨਹੀਂ ਕਰਨਾ ਅਤੇ ਬਾਕਾਇਦਗੀ ਨਾਲ ਦਵਾਈ ਲੈਣੀ ਹੈ। ਸੁਲੇਮਾਨ ਸਾਹਿਬ, ਇਹ ਬੜੀ ਅਜੀਬ ਜਿਹੀ ਗੱਲ ਹੈ ਕਿ ਇੱਕ ਬਿਮਾਰੀ ਦੂਜੀ ਬਿਮਾਰੀ ਦੇ ਨਾਲ ਚੇਨ ਬਣਾ ਲੈਂਦੀ ਹੈ।
3: ਜੀ ਜੀ,
2: ਯਾਨੀ ਇੱਕ ਦੂਜੇ ਨਾਲ ਅਟੈਚ ਹੋ ਜਾਂਦੀਆਂ ਨੇ।
3: ਸਹਿਮਾ ਜੀ, ਸਾਡਾ ਬਦਨੀ ਨਿਜ਼ਾਮ ਵੀ ਇੰਜੀ ਮਜ਼ਬੂਤ ਹੈ, ਯਾਨੀ ਇੱਕ ਨਿਜ਼ਾਮ ਦੂਜੇ ਨਿਜ਼ਾਮ ਨੂੰ ਸਪੋਰਟ ਕਰਦਾ ਹੈ, ਇੱਕ ਉਜ਼ਵ ਦੂਸਰੇ ਉਜ਼ਵ ਦੀ ਮੁਆਵਨਤ ਕਰਦਾ ਹੈ। ਇਹੋ ਜਿਹੀ ਵਜ੍ਹਾ ਹੈ ਕਿ ਖੁਦਾ ਨਾ ਖਾਸਤਾ ਇੱਕ ਨਿਜ਼ਾਮ ਜਾਂ ਇੱਕ ਉਜ਼ਵ ਖਰਾਬ ਹੋ ਜਾਏ ਅਤੇ ਸਾਰੇ ਜਿਸਮ ਦੀ ਮਸ਼ੀਨਰੀ ਹਿੱਲ ਜਾਂਦੀ ਹੈ।
2: ਬਿਲਕੁਲ, ਅਤੇ ਇਸ ਲਈ ਫੌਰੀ ਇਲਾਜ ਦੀ ਤਲਕੀਨ ਕੀਤੀ ਜਾਂਦੀ ਹੈ।
3: ਜੀ,
2: ਸੁਲੇਮਾਨ,
3: ਜੇ ਨਿਜ਼ਾਮ ਨੂੰ ਸਪੋਰਟ ਕਰਦਾ ਹੈ, ਇੱਕ ਉਜ਼ਵ ਦੂਸਰੇ ਉਜ਼ਵ ਦੀ ਮੁਆਵਨਤ ਕਰਦਾ ਹੈ, ਇਹੋ ਜਿਹੀ ਵਜ੍ਹਾ ਹੈ ਕਿ ਖੁਦਾ ਨਾ ਖਾਸਤਾ ਇੱਕ ਨਿਜ਼ਾਮ ਜਾਂ ਇੱਕ ਉਜ਼ਵ ਖਰਾਬ ਹੋ ਜਾਏ ਅਤੇ ਸਾਰੇ ਜਿਸਮ ਦੀ ਮਸ਼ੀਨਰੀ ਹਿੱਲ ਜਾਂਦੀ ਹੈ।

0: ਵੀ ਬਲੱਡ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਹੈ। ਲਿਹਾਜ਼ਾ ਤੁਹਾਡੇ ਵਾਲਦ ਸਾਹਿਬ ਬਲੱਡ ਪ੍ਰੈਸ਼ਰ ਦੀ ਜਿਹੜੀ ਦਵਾਈ ਇਸਤੇਮਾਲ ਕਰਦੇ ਸਨ ਉਹਨੂੰ ਜਾਰੀ ਰੱਖਣ। ਨਮਕੀਆਤ, ਵੱਡਾ ਗੋਸ਼ਤ, ਚਨੇ, ਲੋਬੀਆ ਬਿਲਕੁਲ ਬੰਦ ਕਰ ਦਿਓ, ਇਹ ਨਹੀਂ ਖਾਣਾ ਤੁਸੀਂ। ਮੈਂ ਦਵਾਈ ਪਾਰਸਲ ਕਰਾਈਏ ਜਿਹੜੀ ਯੂਰਿਕ ਐਸਿਡ ਦੇ ਨਾਲ ਨਾਲ ਕੋਲੈਸਟ੍ਰੋਲ ਵੀ ਇੱਕ ਇਤਦਾਲ 'ਤੇ ਰੱਖੇਗੀ, ਅਸਾਬ ਅਤੇ ਪੱਠਿਆਂ ਨੂੰ ਤਾਕਤ ਦੇਵੇਗੀ ਅਤੇ ਇਨਸ਼ਾਅੱਲਾ ਤੁਹਾਡੇ ਵਾਲਦ ਸਾਹਿਬ ਨੂੰ ਮੁਕੰਮਲ ਆਰਾਮ ਆ ਜਾਏਗਾ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ, ਤੁਹਾਨੂੰ ਹੁਣ ਆਪਣੀ ਮੇਲ ਦਾ ਜਵਾਬ ਮਿਲ ਗਿਆ ਮੋਹਤਰਮ, ਅਤੇ ਹੁਣ ਬੜੀ ਪਾਬੰਦੀ ਨਾਲ ਦਵਾਈ ਦੇਣੀ ਹੈ, ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਬਹੁਤ ਫਾਇਦਾ ਹੋਵੇਗਾ। ਸੁਲੇਮਾਨ ਸਾਹਿਬ, ਇੱਕ ਗੱਲ ਨਹੀਂ ਸਮਝ ਆਉਂਦੀ
0: ਕਿਹੜੀ ਜੀ,
1: ਕਿ ਅਸੀਂ ਰੋਜ਼ਾਨਾ ਘਰ 'ਚ ਗਰਮ ਮਸਾਲੇ ਇਸਤੇਮਾਲ ਕਰਦੇ ਹਾਂ, ਉਹਦੇ ਨਾਲ ਨੁਕਸਾਨ ਕਿਉਂ ਨਹੀਂ ਹੁੰਦਾ, ਮਰੀਜ਼ ਨੂੰ ਕਿਉਂ ਪਰਹੇਜ਼ ਕਰਨਾ ਪੈਂਦਾ?
0: ਸਹਿਮਾ ਜੀ, ਅਸੀਂ ਘਰ 'ਚ ਗਰਮ ਮਸਾਲੇ ਦੀ ਇੱਕ ਬਹੁਤ ਹੀ ਮਾਮੂਲੀ ਮਿਕਦਾਰ ਇਸਤੇਮਾਲ ਕਰਦੇ ਹਾਂ।
1: ਅੱਛਾ,
0: ਮਤਲਬ ਘਰ 'ਚ ਅਗਰ 10 ਬੰਦਿਆਂ ਦਾ ਖਾਣਾ ਬਣ ਰਿਹਾ ਹੈ ਤੇ ਉਹਦੇ 'ਚ ਜ਼ਿਆਦਾ ਤੋਂ ਜ਼ਿਆਦਾ 10 ਗ੍ਰਾਮ ਮਸਾਲਾ ਹੋਵੇਗਾ, ਯਾਨੀ ਫੀ ਬੰਦਾ 1 ਗ੍ਰਾਮ ਗਰਮ ਮਸਾਲਾ ਜਿਹੜਾ ਨਾ ਉਹ ਖਾ ਸਕਦਾ। ਹਾਂਜੀ, ਉਹਦੇ ਹਿੱਸੇ 'ਚ ਆਏਗਾ। ਇਹ ਮਿਕਦਾਰ ਤੇ ਬਹੁਤ ਹੀ ਮਾਮੂਲੀ ਤੇ ਗੈਰ ਨੁਕਸਾਨ ਦੇਵੇ। ਅਲਬਤਾ ਅਗਰ ਕੋਈ ਬੰਦਾ ਰੋਜ਼ਾਨਾ 10 ਗ੍ਰਾਮ ਮਸਾਲਾ ਖਾਏ ਤੇ ਉਹ ਬਿਮਾਰ ਹੋ ਜਾਏਗਾ।
1: ਬਿਲਕੁਲ ਸਹੀ, ਬਿਲਕੁਲ ਸਹੀ। ਯਾਨੀ ਜਦੋਂ ਚਟਕੋਰੇਪਨ ਦੇ ਲੈਵਲ ਨੂੰ ਟੱਚ ਕੀਤਾ ਜਾਏਗਾ ਤੇ ਚਟਕੋਰਾਪਨ ਜਵਾਬੀ ਹਮਲਾ ਜ਼ਰੂਰ ਕਰੇਗਾ। ਸੁਲੇਮਾਨ ਸਾਹਿਬ ਹਾਜ਼ਰ ਹੈ ਪ੍ਰੋਗਰਾਮ ਦੀ ਅਗਲੀ SMS ਜਿਹੜੀ ਮਿਸਿਸ ਜਾਵੇਦ ਨੇ ਤਹਿਰੀਕ ਕੀਤੀ ਹੈ। ਫਰਮਾਉਂਦੀਆਂ ਨੇ ਕਿ ਮੇਰੇ 2 ਬੱਚੇ ਨੇ, ਦੂਸਰੇ ਬੇਟੇ ਤੋਂ ਬਾਅਦ ਮੇਰਾ ਵਜ਼ਨ ਬਹੁਤ ਤੇਜ਼ੀ ਨਾਲ ਵਧਿਆ ਤੇ ਜਿਸਮ ਪਰੇਸ਼ਾਨ ਹੱਦ ਤੱਕ ਮੋਟਾ ਹੋ ਗਿਆ। ਮੈਂ ਫੌਰਨ ਹੀ ਸਲਿਮਿੰਗ ਕੋਰਸ ਇਸਤੇਮਾਲ ਕੀਤਾ ਲੇਕਿਨ ਬਿਲਕੁਲ ਫਾਇਦਾ ਨਹੀਂ ਹੋਇਆ। ਫਿਰ ਮੈਂ ਬੇਹੱਦ ਡਾਇਟਿੰਗ ਕੀਤੀ ਤੇ 1 ਮਹੀਨੇ ਬਾਅਦ ਮੇਰਾ ਵਜ਼ਨ 1 ਕਿਲੋ ਘੱਟ ਗਿਆ, ਲੇਕਿਨ ਕਮਜ਼ੋਰੀ ਇੰਨੀ ਹੋ ਗਈ ਹੈ ਕਿ ਬੇਹੱਦ ਚਿਹਰਾ ਮੁਰਝਾ ਗਿਆ, ਨਜ਼ਰ ਕਮਜ਼ੋਰ ਹੋਣ ਲੱਗ ਪਈ ਹੈ ਤੇ ਜਿਸਮ ਵਿੱਚ ਖਿਚਾਓ ਮਹਿਸੂਸ ਹੋਣ ਲੱਗ ਪਿਆ। ਸੁਲੇਮਾਨ ਸਾਹਿਬ, ਮੈਂ ਮੋਟਾਪੇ ਦੀ ਵਜ੍ਹਾ ਨਾਲ ਬਹੁਤ ਫਿਕਰਮੰਦ ਹਾਂ ਲੇਕਿਨ ਮੈਨੂੰ ਇਹ ਉਮੀਦ ਹੈ ਕਿ ਤੁਹਾਡੇ ਇਲਾਜ ਨਾਲ ਮੈਨੂੰ ਜ਼ਰੂਰ ਫਾਇਦਾ ਹੋਵੇਗਾ। ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ।
0: ਮੇਰੀ ਭੈਣ, ਜੇ ਡਾਇਟਿੰਗ ਤੋਂ ਮੋਟਾਪਾ ਠੀਕ ਹੁੰਦਾ ਤੇ ਕਿਸੇ ਵੀ ਮਰੀਜ਼ ਨੂੰ ਦਵਾਈ ਖਾਣ ਦੀ ਜ਼ਰੂਰਤ ਨਾ ਪੈਂਦੀ। ਦਵਾਈ ਦਾ ਅਸਲ ਫੰਕਸ਼ਨ ਕੋਲੈਸਟ੍ਰੋਲ ਦੀ ਅਫਜ਼ਾਇਸ਼ ਨੂੰ ਰੋਕਣਾ ਤੇ ਬਦਨ ਦੀ ਫਾਲਤੂ ਚਰਬੀ ਨੂੰ ਤਹਿਲੀਲ ਕਰਨਾ ਹੁੰਦਾ ਹੈ, ਲਿਹਾਜ਼ਾ ਦਵਾਈ ਹਰ ਹਾਲਤ ਵਿੱਚ ਜ਼ਰੂਰੀ ਹੈ। ਮੇਰੀ ਭੈਣ, ਮੋਟਾਪੇ 'ਚ ਡਾਇਟਿੰਗ ਦੀ ਜ਼ਰੂਰਤ ਨਹੀਂ ਹੁੰਦੀ, ਬਲਕਿ ਐਸੇ ਡਾਇਟ ਪਲਾਨ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਬਦਨ ਨੂੰ ਕੁਵਤ, ਚੁਸਤੀ ਤੇ ਤਾਜ਼ਗੀ ਵੀ ਫਰਾਹਮ ਕਰੇ ਤੇ ਮੋਟਾਪੇ ਤੋਂ ਵੀ ਬਚਾਏ। ਮੈਂ ਤੁਹਾਡੇ ਵਾਸਤੇ ਇਹੋ ਜਿਹਾ ਡਾਇਟ ਪਲਾਨ ਤਰਤੀਬ ਦਿੱਤਾ ਹੈ ਜਿਹੜਾ ਜਿਸਮਾਨੀ ਕਮਜ਼ੋਰੀ, ਥਕਨ ਜਾਂ ਸੁਸਤੀ ਵਰਗੀ ਕੈਫੀਅਤ ਤੋਂ ਬਚਾਏਗਾ ਤੇ ਬਦਨ ਨੂੰ ਕੁਵਤ ਫਰਾਹਮ ਕਰੇਗਾ। ਇਹਦੇ ਇਲਾਵਾ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਚਰਬੀਲੇ ਅਜ਼ਾ ਦੀ ਅਫਜ਼ਾਇਸ਼ ਨੂੰ ਰੋਕੇਗੀ ਤੇ ਚਰਬੀ ਨੂੰ ਤਹਿਲੀਲ ਕਰੇਗੀ। ਇਸ ਤਰ੍ਹਾਂ ਦਵਾ ਤੇ ਡਾਇਟ ਪਲਾਨ ਦੋਨੋਂ ਮੁਸ਼ਤਰਕਾ ਤੌਰ ਤੇ ਜਿਸਮ ਨੂੰ ਇਨਸ਼ਾਅੱਲਾ ਦੁਬਲਾ, ਪਤਲਾ ਤੇ ਸਮਾਰਟ ਬਣਾਉਣਗੇ ਤੇ ਕਮਜ਼ੋਰੀ ਵੀ ਨਹੀਂ ਹੋਵੇਗੀ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ, ਇਹ ਤੇ ਸਾਇਮਾ ਦਾ ਤਸਦੀਕ ਸ਼ੁਦਾ ਇਲਾਜ ਹੈ। ਸੁਲੇਮਾਨ ਸਾਹਿਬ, ਈਮੇਲ SMS ਹਲੇ ਬਾਕੀ ਨੇ, ਲੇਕਿਨ ਸਾਡੇ ਨਜ਼ਮ ਸਾਹਿਬ ਉਹਦੇ ਨੂੰ ਇਸ਼ਾਰਾ ਕਰੇ ਜਾਂਦੇ ਕਿ ਟਾਈਮ ਪ੍ਰੋਗਰਾਮ ਦਾ ਖਤਮ ਹੋ ਗਿਆ
0: ਜੀ ਜੀ,
1: ਕਿਉਂਕਿ ਪ੍ਰੋਗਰਾਮ ਦਾ ਵਕਤ ਖਤਮ ਹੋ ਗਿਆ। ਇਸ ਵਾਸਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ ਕਿ ਤੁਸੀਂ ਹਮੇਸ਼ਾ ਵਾਂਗੂ ਅੱਜ ਵੀ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ ਤੇ ਸਾਡੇ ਸੁਣਨ ਵਾਲਿਆਂ ਨੂੰ ਆਪਣੀ ਮਾਹਿਰਾਨਾ ਰਾਏ ਤੋਂ ਨਵਾਜ਼ਿਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ
0: ਸਾਇਮਾ ਜੀ। ਤੁਹਾਡਾ ਤੇ SMS ਤੇ ਈਮੇਲ ਭੇਜਣ ਵਾਲੇ ਭੈਣ ਭਰਾਵਾਂ ਦਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਮਿਹਰਬਾਨੀ ਸੋਨੇ ਭੈਣ ਭਰਾਓ, ਰੱਬ ਨਾ ਕਰੇ ਜੇ ਤੁਸੀਂ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੋ ਤੇ ਤੁਹਾਨੂੰ ਕਿਸੇ ਵੀ ਇਲਾਜ ਤੋਂ ਫਾਇਦਾ ਨਹੀਂ ਹੋਇਆ ਤੇ ਫੌਰਨ ਹੀ ਪਾਕਿਸਤਾਨ ਦੇ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਆਪ ਮਿਲੋ ਤੇ ਇਹਦੇ ਵਾਸਤੇ ਸਾਡਾ ਪਤਾ ਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608. ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਜਾ ਸਕਦੇ ਹੋ। ਫੇਰ ਮਿਲਾਂਗੇ, ਰੱਬ ਰੱਖਾ।
2: ਦੇਰ ਇਜ਼ ਮਿਊਜ਼ਿਕ ਐਂਡ ਦੈਨ ਦੇਰ ਇਜ਼ ਮੈਜਿਕ, ਵਨ ਅਬਾਵ FM 101.